0: ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕੁਝ ਬੋਲਦੇ ਹਾਂ, ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਰ ਭਰਿਆ ਹੱਥ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਜੋ ਤਰੀਕੇ ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਹੈ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ। ਇਸ
1: ਫਿਰ ਆਓ ਹੁਣ ਆਫੀ ਰੁਪਨ ਦਾ ਮਹਾਨ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਬਾਰੇ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਕਹਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਖੰਡ ਬਿਗਨਿੰਗ ਉਹਨਾਂ ਦਾ ਹੀ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀਐ। ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ। ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ। ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਦਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਬਲ ਸੂਰਾ। ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ। ਸਾਚੀ ਨਾਈ ਹੈ ਭੀ ਹੋਸੀ, ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖਾ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ

ਪੁੱਤ ਭੁੱਖੇ ਖਾਏ ਚਲੀਐ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚ ਨਾਏ ਰਹਾਓ।

ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।

ਕਿਰਪਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ।

ਵੇਖਾ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭਈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮਕਾ ਵਹੋ, ਆਪ ਹਾਥ ਦੈ ਮੋਹੇ ਬਚਾ ਵਹੋ।

ਸਭ ਸੁਵਰਣ ਸਭਨਾ ਗਲਾਂ ਸਮਰਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ।

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਪੋ ਦੀ ਪਾਛੇ ਦਸਵੀਂ ਪ੍ਰਿਤ ਸੰਭ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰ ਨਹੁੰ ਨਿਧਿਆ ਵਟਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਸ ਦਾ ਧਿਆਨ ਕਰਕੇ ਹਰ ਸਤਿ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਵਾਹਿ ਦੇਖ ਕੇ ਜਿਹੜ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਰਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰੱਖਿਆ ਜਾਏ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਮੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨੂੰ ਆਜ ਪੰਜ ਦਸ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਦਰਸ਼ਨ ਦਾਰ ਸੇਵਾ ਸੰਭਾਲਦਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਰਾਸ ਇਹ ਕੀ ਬਨਵਾਜ ਜੀ ਆਪ ਦੇ ਚਰਨ ਕਾਮਨਾ ਅਰਦਾਸ ਮੇਰੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਜ ਯਾਰਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਸੰਪੂਰਨ ਪਾਠ ਨੂੰ ਉਤਾਰ ਉਪਰੰਤ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨਾਂ ਵਿੱਚ ਸ਼ੋਧ ਰਹਿ ਰਾਜ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਮਿਹਰਬਾਨੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਸੇਵਾ ਥਾਂ ਪੁੱਤਾਰ ਬਖਸ਼ਿਸ਼ ਕਰੋ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਲੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਗਰੀਬ ਨਵਾਜ ਆਪ ਜੀ ਦਰ ਕੇ ਸੇਵਾਦਾਰ ਸੇਵਕ ਪਰਿਵਾਰ ਵੱਲੋਂ ਤਾਰ ਪਿਤਾ ਜੀ ਸਵਰਗ ਵਾਸੀ ਤਾਜ ਗਰੀਬ ਸਿੰਘ ਦੀ ਬਰਸੀ ਤੇ ਗਰੀਬ ਨਵਾਜ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਆਤਮ ਦੀ ਕਲਿਆਣ ਵਾਸਤੇ ਬੇਨਤੀ ਕਰਦੇ ਤਾਰ ਪਿਤਾ ਜੀ ਪਰਿਵਾਰ ਵੱਲੋਂ ਬੇਅੰਤ ਮਾਇਆ ਲੰਗਰ ਅਤੇ ਦੇਗਾਂ ਦੀਆਂ ਰਸਤਾਂ ਆਪ ਦੇ ਚਾਨੇ ਪੇਟਾ ਕੀਤੇ ਪਰਿਵਾਰ ਨੂੰ ਤਾਰ ਬਖਸ਼ਿਸ਼ ਕਰੋ ਗਰੀਬ ਨਵਾਜ ਜੀ ਜਗਦੀਸ਼ ਸੁਣੋ ਰਿਸ਼ਨ ਤੋਂ ਖੇਤੀ ਕਰੋ ਨਵੇਰਾ ਆਪ ਕੀ ਵਾਰ ਬਸ਼ ਬੰਦੇ ਕੋ ਬਹੁਤ ਨਾ ਬਹੁਤ ਫੇਰ ਰਾਜਮਾਨ ਸਰਤਾ ਕਿਰਪਾ ਕਰੋ ਜਗਦੀਪ ਸਿੰਘ ਤੋਂ ਇਸ ਮਹਾਤਮਾ ਦੀ ਯਾਤਰਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਕਿ ਮਾਇਆ ਕੀਤੇ ਹੋਏ ਅਪਰਾਧਾਂ ਨੂੰ ਮਾਫ਼ ਕਰਨੇ ਅਤੇ ਉਹਨਾਂ ਦੀ ਆਤਮਾ ਨੂੰ ਚਰਨਾਂ ਨੂੰ ਆਦ ਬਖਸ਼ੋ ਠੰਡ ਬਖਸ਼ੋ ਉਹਨਾਂ ਦੀ ਆਤਮਾ ਨੂੰ ਆਗ ਗੁੰਡ ਬਚਾ ਕੇ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਦੇ ਬਲ ਵਿੱਚ ਦਾਜ ਬਖਸ਼ਿਸ਼ ਕਰੋ ਦਿੱਤਾਰ ਕਿਰਪਾ ਕਰੋ ਜਗਦੀਪ ਸਿੰਘ ਦੀ ਆਤਮਾ ਨੂੰ ਚਰਨਾਂ ਨੂੰ ਆਦ ਬਖਸ਼ਿਸ਼ ਕਰਨ ਦਾ ਕਰੋ ਜੀ ਕਿਰਪਾ ਕਰੋ ਗਰੀਬ ਨੂੰ ਆਪ ਜੀ ਦਰ ਕਰਦੇ ਸੇਵਾਦਾਰ ਬੀਬੀ ਦਰਸ਼ਨ ਕੌਰ ਚਪਾ ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਨੇ ਸੇਵਾ ਲਾਈ ਸੀ ਉਹਨਾਂ ਨੇ ਸੇਵਾ ਸੰਪੂਰਨ ਕੀਤੀ ਹੈ ਤੋ ਆਪਦੇ ਚਰਨਾਂ ਧੰਨਵਾਦ ਕਰਦੇ ਆ ਮਿਹਨਤ ਮਾਲਕ ਹਾਲ ਦਿੱਤਾ ਪ੍ਰਵਾਨ ਕਰੋ ਬਖਸ਼ ਕਰੋ ਬੀਬੀ ਦਰਸ਼ਨ ਕੌਰ ਨੂੰ ਚਾਢੀ ਕਲਾ ਬਖਸ਼ੋ ਅਤੇ ਸਦਾ ਆਪਣੇ ਚਰਨਾਂ ਸੇਵਾ ਜੀ ਭਾਨ ਬਖਸ਼ ਕਿਰਪਾਲਤਾ ਕਰੋ ਚਰਨਾਂ ਗੁਰਬਾਣੀ ਦਾ ਪਿਆਰ ਬਖਸ਼ ਕਿਰਪਾ ਕਰੋ ਜੀ ਗੁਰੂ ਗ੍ਰੀਬ ਨਵਾਜ ਬਖਸ਼ਿਸ਼ ਕਰੋ ਆਪਦੇ ਚਰਨਾਂ ਚ ਪਾਚੇ ਲੰਗਾਂ ਜੁੱਟ ਸੇਵਾ ਜੀ ਪ੍ਰਵਾਨ ਕਰਨੀ ਆਪਦੇ ਚਰਨ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕਲਾ ਬਖਸ਼ੋ ਅਤੇ ਸਦਾ ਇਸ ਸਦਰ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਕਿਰਪਾਲਤਾ ਕਰੋ ਗਰੀਬ ਨਵਾਜ ਜੀ ਅੰਮ੍ਰਿਤ ਵੇਤ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਜਹਾਜ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰਜ ਤੇਰੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਗਰੀਬ ਸਿੱਖ ਕੌਮ ਖਾਲਸਾ ਪੰਥ ਨੂੰ ਏਕ ਤੱਤ ਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋਸ਼ ਦਾਜ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਪਾਲਤਾ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦੂਰ ਦਰਾਜ ਕਰਾਏ ਬੈਠੀਆਂ ਲਾਈਵ ਕਰਦਾ ਕਿਸੇ ਨੂੰ ਸਰਵਣ ਕਰਨੀਆਂ ਸਾਰੀ ਸੰਗਤਾਂ ਜਹਾਜ ਜੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਰਾਮ ਨੇ ਬਖਸ਼ੀ ਗਿਰੀ ਸੰਗਤਾਂ ਨੂੰ ਬਖਸ਼ਣ ਸੰਗਤਾਂ ਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰਦੁਆਰਾ ਸੇਵਾ ਸਿੰਘਾਂ ਦਾ ਸੰਗਤਾਂ ਮਾਇਆ ਪੇਟਾ ਕਰ ਚਾਨਣਾ ਪ੍ਰਵਾਨ ਕਰੋ ਵੰਸ਼ਕਰ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰੋਬਾਰ ਚ ਵਾਧੇ ਵਧੇ ਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਰਥਾਂ ਪੂਰੀਆਂ ਕਰੋ ਜੀ ਤਾਰ ਮਿਹਨਤ ਕਰਿਆ ਮਾਈ ਕਿਰਪਾ ਕਰੋ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਕਦਮ ਲੇਖੇ ਲਓ ਯਾਤਰਾ ਪ੍ਰਵਾਨ ਕਰੋ ਤੇਰਾ ਬੜਾ ਪ੍ਰਵਾਨ ਕਰਦੇ ਹੋਇਆ ਸਾਰੇ ਸੰਗਤਾਂ ਦੀ ਸ਼ੁਭ ਕਾਮਨਾਵਾਂ ਸਮਰਥਾਂ ਪੂਰੀਆਂ ਕਰੋ ਜੀ ਤਾਰ ਮਿਹਨਤ ਕਰਿਆ ਸੇਵਾ ਪ੍ਰਵਾਨ ਕਰੋ ਭੁੱਲਾਂ ਚ ਕੰਮ ਆਏ ਬਖਸ਼ੋ ਪਿੱਤਰ ਗੁਣਾ ਬਖਸ਼ੇ ਪ੍ਰੰਤ ਅੱਜ ਦੇ ਸ਼ਾਮ ਦੇ ਕਥਾ ਕੀ ਦਰਬਾਰ ਅਮਤਾਵਾਸੀ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ
ਚੰਨਾ ਤੋਂ ਨਾਦੀ ਬਣਾਓ। ਸਹੀ ਪਿਆਰੇ ਮੇਰੇ ਜਿਹੜੇ ਰਾਮ ਦਾ ਨਾਮ ਜਿਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ। ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ।

ਸੁਨਿਹ ਸਤਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਵੀ ਆਪਣਾ ਤੇਰੇ ਬੜੀ ਸ਼ਰਧਾ ਪਾਵਨ ਸਹਿ ਮਹਾਰਾਜ ਨਿੱਕੀ ਗੋਤ ਬੈਠ ਕੇ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠਸ਼ਾਲਾ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠਸ਼ਾਲਾ ਨੂੰ ਕੀਤੇ ਹਨ, ਅਰਦਾਸ ਸ਼ਾਦੀਆਂ ਭਰੀਆਂ ਨੇ, ਮਹਾਰਾਜ ਬਖਸ਼ਿਸ਼ ਪਿੱਤਰ ਪੁਰਾਣੇ ਸਾਹਿਬ ਨੂੰ ਕੀਤੇ ਹਨ, ਸਾਧ ਸੰਗਤ ਦਾ ਸੁਭਾਗ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਦੇ ਸ਼ਾਮਲ ਕੀ ਰਾਮ ਹੋ ਰਹੇ ਨੇ, ਅੱਜ ਦਾ ਜੋ ਕੀਰਤਨ ਦਰਬਾਰ ਹੈ ਉਹ ਅਖੰਡ ਕੀਰਤਨ ਜਿੱਥੇ ਵੱਲੋਂ ਹੋ ਰਿਹਾ ਠੀਕ 8:30 ਵਜੇ ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬੜੇ ਸ਼ਰਧਾ ਭਾਵ ਸਾਹਿਬ ਬਾਰੇ ਚਰਨ 'ਚ ਬੈਠ ਕੇ ਅੱਜ ਦੇ ਸ਼ਾਮਾਂ ਦੇ ਕੀਰਤਨ ਦਰਬਾਰ ਸਲਾਮ ਕਰਕੇ ਜੀਵਨ ਜਾ ਕਰੀਆਂ ਸਫਲਾ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਇਸ ਵੇਲੇ ਨਾਰਥ ਹਾਲ ਸਾਊਥ ਹਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ, ਉਹਦੇ ਵਿੱਚ ਬੇਅੰਤ ਮਾਇਆ ਲੱਗ ਰਹੀ ਹੈ ਔਰ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋ ਰਹੀ ਹੈ। ਵੋਟ ਪਾ ਗਏ ਹਨ ਸਾਧ ਸਿੰਘ ਜਾਪ ਸਿੰਘ ਜਿਨ੍ਹਾਂ ਨੇ ਅੱਜ ਮਾਇਆ ਨਹੀਂ ਤੀਆ, ਸਾਰਿਆਂ ਨੂੰ ਬੇਨਤੀ ਹੈ ਕਿ ਆਪ ਆਪਣਾ ਦਸੰਦ ਕੱਢ ਕੇ ਜ਼ਰੂਰ ਜਿੰਨੀ ਤੁਸੀਂ ਵੱਧ ਤੋਂ ਮਾਇਆ ਗੁਰੂ ਘਰ ਪੇਟਾ ਕਰ ਸਕਦੇ ਕਰੋ, ਤਾਂ ਕਿ ਜੋ ਇੱਕ ਸਖਸ਼ ਦਾ ਕੰਮ ਸ਼ੁਰੂ ਹੋਇਆ ਹੈ ਬੜੀ ਸ਼ਾਨ ਸ਼ੌਕਤ ਨਾਲ ਸਾਰੇ ਸੰਪੂਰਨ ਕਰ ਸਕੀਏ। ਸਾਧ ਸਿੰਘ ਜੀ ਉਸ ਤੋਂ ਬਾਅਦ ਆਪਣੇ ਬੇਨਤੀ ਹੈ ਕਿ ਕੱਲ੍ਹ ਨੂੰ ਹੈ ਮਦਰ ਡੇ, ਆਪਣੇ ਇਸ ਦਾ ਖਿਆਲ ਰੱਖਣਾ। ਸਾਧ ਸਿੰਘ ਜੀ ਮਈ 11 ਤੋਂ ਲੈ ਕੇ 17 ਤੱਕ ਕਥਾ ਕਰਕੇ ਭਾਈ ਪਿੰਦਰਪਾਲ ਸਿੰਘ ਜੀ ਵਿਦਵਾਨ ਵੀਰ ਆਪ ਹਾਰੂ ਸਾਹਿਬ ਜੀ ਭਰਿਆ ਕਰੋ। ਮਈ 12 ਨੂੰ ਹੈ ਸਰਹੰਦ ਫਤਿਹ, ਜਿਵੇਂ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਫਤਿਹ ਕਰਕੇ ਉਹਨਾਂ ਨੂੰ ਦੱਸਿਆ ਸੀਗੇ ਮਜ਼ਲੂਮਾਂ ਨੇ ਕਿਵੇਂ ਜਨਮ ਕਰੀਦੇ ਨੇ, ਸਾਧ ਸੰਗਤ ਜੀ ਆਪਨੇ ਇਸ ਨੂੰ ਯਾਦ ਰੱਖਣਾ ਹੈ। ਮਈ 15 ਨੂੰ ਹੈ ਸੰਗਰਾਂਦ, ਜੇਠ ਦੇ ਮਹੀਨੇ ਦੀ ਅਸੀਂ ਸਾਰੀਆਂ ਹਾਜ਼ਰੀਆਂ ਭਰਨੀਆਂ ਨੇ, ਮਹੀਨੇ ਨੂੰ ਜੀਆਂ ਕਹਿਣਾ ਅਤੇ ਮਹੀਨੇ ਸਾਰੇ ਇਸ ਮਹੀਨੇ ਸੁੱਖ ਸ਼ਾਂਤੀ ਵਾਸਤੇ ਅਸੀਂ ਮਿਲ ਕੇ ਅਰਦਾਸ ਕਰਨੀ ਹੈ। ਸੋ ਮਈ 17 ਨੂੰ ਹੈ ਛੋਟਾ ਘੱਡੂਕਾਰਾ ਕਾਹਨੂੰ ਆਂਡੇ ਸ਼ਾਮ ਦਾ ਗੁਰਦਾਸਪੁਰ ਦੇ ਜ਼ਿਲ੍ਹੇ 'ਚ, ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਉਸ ਸਮੇਂ ਸਰਕਾਰ ਨੇ ਇਹ ਹੁਕਮ ਦੇ ਰੱਖਿਆ ਸੀ ਕਿ ਕੋਈ ਵੀ ਸਿੱਖ ਜਿਹੜਾ ਉਹ ਨਜ਼ਰ ਨਹੀਂ ਆਉਣਾ ਚਾਹੀਦਾ। ਇਸ ਵਾਸਤੇ ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਵਾਸਤੇ, ਆਪਣੇ ਗੁਰੂ ਦੇ ਪਿਆਰ ਵਿੱਚ ਰਹਿਣ ਵਾਸਤੇ ਜੰਗਲਾਂ ਦਾ ਸਹਾਰਾ ਲੈਣਾ ਪਿਆ ਸੀ, ਜਿੱਥੇ ਉਸ ਸਮੇਂ ਦੀ ਸਰਕਾਰ ਨੇ ਜੰਗਲਾਂ ਨੂੰ ਅੱਗ ਲਾਉਣੀ ਸ਼ੁਰੂ ਕੀਤੀ ਅਤੇ ਇਹਨਾਂ ਨੂੰ ਬਾਹਰ ਕੱਢ ਕੇ ਮੁਕਾਬਲਾ ਕੀਤਾ। ਸੋ ਕਾਹਨੂੰ ਆਂਡੇ ਸ਼ਾਮ ਦੇ ਮੁਕਾਬਲੇ ਵਿੱਚ ਸਾਧ ਸੰਗਤ ਦੀ ਤੀਹ 10-12 ਹਜ਼ਾਰ ਸਿੰਘ ਸਿੰਘ ਬੱਚੇ ਸ਼ਹੀਦ ਹੋਏ ਸਨ। ਅਸੀਂ ਸਾਰਿਆਂ ਨੂੰ ਮਿਲ ਕੇ ਉਸ ਦਿਨ ਹਾਜ਼ਰੀਆਂ ਭਰੀਏ ਅਤੇ ਇਹਨਾਂ ਦੀ ਉਸ ਸ਼ਹਾਦ ਨੂੰ ਪ੍ਰਣਾਮ ਕਰੀਏ। ਸੋ ਉਸ ਸਾਧ ਸੰਗਤ ਜੀ ਹੁਣ ਆਪਣਾ ਰਾਜ ਸਿੰਘ ਤਿਆਰ ਨੇ, ਕਣਕ ਕੀਰਤਨ ਸਾਹਿਬ ਤਿਆਰ ਹੈ, ਹੁਣ ਬੇਨਤੀ ਕਰਾਂਗੇ ਕੀਰਤਨ ਆਰੰਭ ਕਰਨਗੇ। ਸ਼ਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru.

ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਨੂੰ ਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੈ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਹ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸਕੀ ਸੇਵ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸ਼ਾਮ ਦੇ ਦੀਵਾਨ ਸਜੇ ਦੀਵਾਨ ਅੰਦਰ ਸਤਿਗੁਰੂ ਜੀਓ ਇਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਆਪ ਜੀ ਦੇ ਸੇਵਕ ਅਖੰਡ ਕੀਰਤਨ ਜਥੇ ਵੱਲੋਂ ਕੀਰਤਨ ਦੀ ਸੇਵਾ ਹੋਈ ਪਾਤਸ਼ਾਹ ਜੀਓ। ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੇ ਗੁਣਾਂ ਦਾ ਗਾਨ ਕੀਤਾ, ਨਾਮ ਅਭਿਆਸ ਕੀਤਾ। ਸਤਿਗੁਰੂ ਜੀ ਆਪ ਜੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰੋ। ਸਤਿਗੁਰੂ ਜੀ ਬਾਣੀ ਪੜਦਿਆਂ ਗਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਬਾਣੀ ਦਾ ਭਾਵ ਸਾਡੇ ਹਿਰਦੇ ਅੰਦਰ ਵਸਾਉਣਾ ਸੀ ਜੀ। ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਆਪ ਜੀ ਦੀ ਸਿਫਤ ਸਲਾਹ ਕੀਰਤਨ ਦੀ ਦਾਤ ਬਖਸ਼ਿਸ਼ ਕਰਨੀ ਜੀਓ। ਸਰਬ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਤਿਲ ਫੁੱਲ ਭੇਟਾਵਾਂ ਹਾਜ਼ਰ ਹੋਈਆਂ ਨੇ। ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਵਿੱਚ ਪ੍ਰਵਾਨ ਕਰਦੇ ਹਾਂ। ਸਰਬਤ ਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਪਰਿਵਾਰਾਂ ਸੁੱਖ ਸ਼ਾਂਤੀ ਵਰਤਾਉਣੀ ਜੀ। ਆਪ ਜੀ ਦੀਆਂ ਸੰਗਤਾਂ ਘਰਾਂ ਚ ਬੈਠੀ ਹੋਈਆਂ ਗੁਰੂ ਘਰ ਤੋਂ ਲਾਈਵ ਕਥਾ ਕੀਰਤਨ ਸੁਣਦੇ ਹਾਂ। ਗੁਰੂ ਘਰ ਵਾਸਤੇ ਮਾਇਆ ਭੇਜ ਰਹੀ ਹੈ ਪਾਤਸ਼ਾਹ ਜੀ ਭਾਈ ਸੁਸ਼ਾਂਤ ਸਚਦੇਵਾ, ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ। ਗੁਰੂ ਘਰ ਦੇ ਲੰਗਰ ਵਾਸਤੇ ਮਾਇਆ ਭੇਟਾ ਕਰਦੇ ਨੇ। ਸਤਿਗੁਰੂ ਜੀ ਭੰਡਾਰੇ ਭਰਪੂਰ ਕਰਨੇ, ਖੁਸ਼ੀਆਂ ਬਖਸ਼ਿਸ਼ ਕਰਨੀਆਂ। ਹੋਰ ਜੋ ਜੋ ਮਾਏ ਭਾਈ ਆਪ ਜੀ ਦੇ ਦਰ ਤੇ ਹਾਜ਼ਰੀਆਂ ਪਰਦਿਆਂ ਅਨੇਕ ਤਰ੍ਹਾਂ ਨਾਲ ਸੇਵਾ ਕਰ ਰਹੇ ਨੇ, ਸਤਿਗੁਰੂ ਜੀ ਸਰਬਤ ਦੀਆਂ ਸੇਵਾਵਾਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਇਸ ਵਕਤ ਆਪ ਜੀ ਦੇ ਦੀਵਾਨ ਦੀ ਸੰਪੂਰਨਤਾ ਜੀ ਕੀ ਅਰਦਾਸ ਹੈ ਜੀ। ਪਾਵਨ ਪਵਿੱਤਰ ਹੁਕਮਨਾਮੇ ਬਖਸ਼

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਚਲਾ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਵਾਹਿਗੁਰੂ ਜੀ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰੈ, ਇਹ ਵਿਸਰਾਮ ਨਿਧ ਪਾਈ। ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ। ਸਦਾ ਸਦਾ ਤੁਧ ਧਿਆਈ, ਸੁਖ ਹੋਟਲ ਗੁਰ ਸੇਵੀ ਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਜੀ। ਤਨਾਸਰੀ ਮਹੱਲਾ ਪੰਜਵਾਂ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਹੱਥ ਦੇ ਰਾਖੈ ਆਪਣੇ ਕਉ, ਸਾਸ ਸਾਸ ਪ੍ਰਤਪਾਲੇ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਾਰਨ ਆਉਣੇ ਦੇ ਆਵੇ ਤਾਏ ਸਭ ਥਾਏ ਹੋਣੇ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਾਹਿਬ ਦਸਾਂ ਪਾਤਸ਼ਾਹੀਆਂ ਜੋਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਰਦਾ ਤੈਂਤਰ ਕੇ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ ਧੰਨ ਗ੍ਰੰਥ ਸਾਹਿਬ ਜੀਓ ਆਪ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕਰਕੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰੀ ਬਖਸ਼ੇ ਨਾਲ ਕੀਤਾ ਆਪ ਦਾ ਕੋਟ ਕੋਟ ਧੰਨਵਾਦ ਪਿਤਾ ਜੀ ਆਪ ਦੀ ਗੋਦ ਵਿੱਚ ਸੰਗਤਾਂ ਵੱਲੋਂ ਗੁਰਬਾਣੀ ਦੇ ਜਸ ਕੀਤੇ ਗਏ ਆਪ ਜੀ ਦਾ ਜਸ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣੀ ਸਮਾਪਤੀ ਉਪਰੰਤ ਆਪ ਦੇ ਵਸਤਰਾਂ ਦੀ ਸੇਵਾ ਹੋਈ ਸੋਲਾਂ ਸਾਲ ਦੇ ਜਾਪ ਹੋਏ ਬਾਣੀ ਦੇ ਜਾਪ ਕਰਦਿਆਂ ਸੁਖਾਸਨ ਸਾਹਿਬ ਦੀ ਸੇਵਾ ਕਰਦਿਆਂ ਭੁੱਲਾਂ ਦੀਆਂ ਗਲਤੀਆਂ ਬਖਸ਼ ਕਰੀਆਂ ਅਸੀਂ ਕਲਯੁਗ ਜੀ ਭੁੱਲਣ ਹਾਰ ਹਾਂ ਆਪ ਬਖਸ਼ਾਂਤ ਪਿਤਾ ਹੋ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਨਾਮ ਕਾ ਰੰਗ ਸਾਧਕਾ ਸੰਗ ਅੰਮ੍ਰਿਤ ਵੇਲੇ ਜਾਗਣਾ ਜਿਤਨੇ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਸਿਮਰ ਦੀਆਂ ਦਾਤਾਂ ਬਖਸ਼ਣੀਆਂ ਪਿਤਾ ਜੀ ਕਿਰਪਾ ਕਰੋ ਰਹਿਮਤ ਕਰੋ ਆਪ ਆਪਣੇ ਆਸਣਾਂ ਤੇ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵਾਲੇ ਫਿਰ ਦਰਸ਼ਨਦਾਰੀ ਬਖਸ਼ੇ ਨਿਹਾਲ ਕਰਨਾ ਸਹੀ ਪਿਆਰੇ ਮਿਲਾਵੋ ਜਿਹੜੇ ਆਪਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

That's it.

0: ¿Ah? En este caso se puede mandar. ¿Pueden?
1: Gracias.

Baba. ਨਾਬੇ ਤੋ ਆ 4 ਵਜੇ ਮੈਨੂੰ ਸੱਦ ਲੈਣਾ ਫਿਰ ਹੈ ਸਭ ਤੋਂ ਪਹਿਲਾਂ ਕੋਲ ਤੁਹਾਡੀ ਜਾਊਗੀ ਸਾਰਾ ਤੋਂ ਪਹਿਲਾਂ ਤੁਹਾਡੀ ਕੋਲ ਆਊਗੀ ਮੇਰੇ ਕੋਲ ਮੈਨੂੰ ਆਪਣਾ ਡਰ ਨੀ ਤੁਹਾਡਾ ਡਰ ਜ਼ਿਆਦਾ ਹੈ ਨਾ ਕੋਈ ਨੀ ਤੁਹਾਡੇ ਨਾਲ ਤਾਂ ਮੈਂ ਕਿਹਾ ਬਾਬਾ ਜੀ ਪਰੇਸ਼ਾਨ ਨਾ ਹੁਣ ਐਵੇਂ ਸਾਨੂੰ ਕੋਲ ਲਾਣੇ ਇਸ ਕਰਕੇ ਮੈਂ ਹੁਣੇ ਆ ਗਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਪਾਵਨ ਗੁਰੂ ਮੰਤਰ ਦੇ ਜਾਪ ਕੀਤੇ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਦਰ ਕਰੋ ਨਾਮ ਦੀ ਦਾਤ, ਤੰਦਰੁਸਤੀਆਂ ਅਤੇ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਸਤਿਗੁਰੂ ਜੀ ਨੇ ਜੋ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਉਹ ਰਾਗ ਸੂਹੀ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 741 ਅਤੇ 742 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਮਿਹਰ ਕਰਨ, ਇਹ ਜੀਵਨ ਸਫਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮਾਹਿ ਮਿਟਾਵੋ,
0: ਸਿਮਰੋ ਜਾਸ ਬਿਸੰਬਰ ਏਕੈ,
1: ਨਾਮ ਜਪਤ ਅਗੰਤ ਅਨੇਕੈ,
0: ਵੇਦ ਪੁਰਾਨ ਸਿਮਰਤ ਸੋਦਾਖਿਰ,
1: ਕਿਨੇ ਰਾਮ ਨਾਮ ਏਕੈ ਅਖਰ,
0: ਕਿਨਕਾ ਏਕ ਜਿਸ ਜੀ ਬਸਾਵੈ,
1: ਰਾਖੀ ਮਹਿਮਾ ਗਣੀ ਨ ਆਵੈ,
0: ਕਾਂਖੀ ਏਕੈ ਦਰਸ ਤੁਹਾਰੋ,
1: ਨਾਨਕ ਪੁਨ ਸੰਗ ਮੋਹਿ ਉਧਾਰੋ,
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ,
0: ਰਹਾਉ ਪ੍ਰਭ ਕੈ ਸਿਮਰ ਗਰਭ ਨਾ ਬਸੈ,
1: ਪ੍ਰਭ ਕੈ ਸਿਮਰਨ ਦੁਖ ਜਮਨ ਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਨ ਤਰੈ,
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ,
1: ਪ੍ਰਭ ਕੈ ਸਿਮਰਨ ਅੰਧੇਰੀ
0: ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਬ ਨਿਧਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਤ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੈ ਸਿਮਰਨ ਸੁਫਲ ਭਲਾ,
0: ਸੇ ਸਿਮਰੈ ਜਿਨ ਆਪ ਸਿਮਰਾਏ,
1: ਨਾਨਕ ਤਾਕੈ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੈ ਸਿਮਰਨ ਉਦਰੇ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਮ੍ਰਿਦ ਮਹਿ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰੈ ਸੇ ਧਨਵੰਤੇ,
1: ਪ੍ਰਭ ਕੋ ਸਿਮਰੈ ਸੇ ਪਤਵੰਤੇ,
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ,
1: ਪ੍ਰਭ ਕੋ ਸਿਮਰੈ ਸਦਾ ਅਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਯਾਲਾ,
1: ਨਾਨਕ ਜਨ ਕੀ ਮੰਗੈ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਰੇ,
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ,
1: ਪ੍ਰਭ ਕੋ ਸਿਮਰੈ ਵਸੈ ਅਨੇਰੇ,
0: ਸੰਤ ਕਿਰਪਾ ਤੇ ਅਨਦਿਨ ਜਾਗ,
1: ਨਾਨਕ ਸਿਮਰਨ ਪੂਰੈ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬ ਹੁਣ ਚੁਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਪ੍ਰਭ ਸਿਮਰਨ ਕਾਂਤ ਨਾ ਪਾਰ,
0: ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ,
1: ਨਾਨਕ ਤਿਨ ਜਨ ਸਰਣੀ ਪਾਇਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਪੈ

0: ਪਾਸ਼ੁਪਤੀ
1: ਜਹ ਮਾਤ ਪਿਤਾ ਸੁਤ ਮੀਤ ਨ ਭਾਈ
0: ਮਨੁ ਆਨਾਮ ਤੇਰੇ ਸੰਗ ਸਹਾਈ
1: ਜਹ ਮਹਾ ਭਿਆਨ ਦੂਤ ਜਮ ਦਲੈ
0: ਕੇਵਲ ਨਾਮ ਸੰਗ ਤੇਰੇ ਚਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨਵਾਈ
1: ਅਨਕ ਪੁਨਹ ਚਰਨ ਕਰਤ ਨਹੀ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪਹੋ ਮਨ ਮੇਰੇ
0: ਨਾਨਕ ਪਾਵੋ ਸੂਖ ਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਸੁਖੀਆ
1: ਲਾਖ ਕਰੋਰੀ ਬੰਧ ਨਾ ਪਰੈ
2: ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
0: ਹਰ ਕਾ ਨਾਮ ਜਪਤ ਆਗਾਵੈ
1: ਜਿਹ ਮਾਰਗ ਇਹੋ ਜਾਤ ਅਕੇਲਾ
2: ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰਮੁਖ ਨਾਮ
2: ਨਾਨਕ ਗੁਰਮੁਖ ਪਰਮ ਗਤ ਪਾਈ
1: ਛੂਟਤ ਨਹੀਂ ਕੋਟ ਲਖ ਬਾਹੀ
0: ਨਾਮ ਜਪਤੈ ਪਾਰ ਪਰਾਹੀ
1: ਅਨਕ ਬਿਗਨ ਜੈ ਆਏ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ
2: ਨਾਮ ਜਪਤ ਪਾਵੈ ਵਿਸਰਾਮ
1: ਆਉ ਮੈਲਾ ਮਲ ਕਬਹੁ ਨ ਧੋਵੈ
2: ਹਰ ਕਾ ਨਾਮ ਕੋਟ ਪਾਪ ਕੋਵੈ
1: ਐਸਾ ਨਾਮ ਜਪਹੁ ਮਨ ਰੰਗ
2: ਨਾਨਕ ਪਾਈਐ ਸਾਧਕੈ ਸੰਗ
1: ਜਿਹ ਮਾਰਗ ਕੇ ਗਨ ਜਾਹੇ ਨ ਕੋਸਾ
2: ਹਰ ਕਾ ਨਾਮ ਉਹਾਂ ਸੰਗ ਤੋਸਾ
1: ਜਿਹ ਪੈਂਡੈ ਮਹਾ ਅੰਧ ਗੁਬਾਰਾ
2: ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਾ ਸੀ।

0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗੇ ਤੇ ਤਰੇ
0: ਪਾਰ ਜਾਤ ਇਹੋ ਹਰ ਕੋ ਨਾਮ
1: ਕਾਮ ਤੇ ਨਾਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਧ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈਐ।

0: ਗਿਆਨ ਸਭ ਧਿਆਨ
1: ਸ਼ਾਸਤਰ ਸਿਮਰਤ ਵਖਿਆਨ
0: ਯੋਗ ਵਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਮੰਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਉਨ ਦਾਨ ਹੋਮੇ ਬਹੁ ਰਤਨਾ
0: ਸਰੀਰ ਕਟਾਏ ਹੋਮੇ ਕਰ ਰਾਤੀ
1: ਰਤਨੇ ਕਰੇ ਬਹੁ ਪਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੇ ਚਲ ਜੀਵੇ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਇ ਉਮਤ ਪ੍ਰਾਨ
1: ਨਨਕ ਅਸ਼ਵ ਹੈ ਭੂਮਨਾ
0: ਨਿਉਲੀ ਕਰਮ ਕਰੇ ਵੋ ਆਸਨ
1: ਜੈਨ ਮਾਰਗ ਸੰਜਮ ਅਤ ਸਾਧਨ
0: ਨਿੰਘ ਨਿੰਘ ਕਰ ਸ੍ਰੀ ਕਟਾਵੈ
1: ਤਉ ਭੀ ਹੋਮੈ ਮੈਲ ਨ ਜਾਵੈ
0: ਪਰ ਕੈ ਨਾਮ ਸੰਸਰ ਕਿਛੁ ਨਾਹਿ
1: ਨਾਨਕ ਗੁਰਮੁਖ ਨਾਮ

0: ਪਦ ਪਦ ਜਸਾ
1: ਜਗਤ ਪੁਰਖ ਮੈਂ ਪੁਰਖ ਪ੍ਰਧਾਨ
0: ਸਾਧ ਸੰਗ ਜਾਤਾ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਬਣੀਏ ਸਭ ਤੇ ਉੱਚਾ
1: ਜਾਂ ਕਾ ਮਨ ਹੋਏ ਸਗਲ ਕਰੀਨਾ
0: ਹਰ ਹਰ ਨਾਮ ਘਟ ਘਟ ਜੀਨਾ।

0: ਸਵਾਦੀ ਹੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ
1: ਇਸ ਠਾਕੁਰ ਕੋ ਰਖ ਮਨ ਮਾਹੇ
0: ਹੇ ਪ੍ਰਸਾਦ ਸੁਗੰਧਤ ਤਨ ਲਾਵੇ
1: ਇਸ ਕੋ ਸਿਮਰਤ ਪਰਮ ਗਤ ਪਾਵੇ
0: ਹੇ ਪ੍ਰਸਾਦ ਬਸੇ ਸੁਖ ਮੰਦਰ
1: ਸਹਿ ਧਿਆਏ ਸਦਾ ਮਨ ਅੰਦਰ
0: ਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
1: ਆਠ ਪਹਿਰ ਸਿਮਰੋ ਕਿਸ ਰਸਨਾ
0: ਹੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਹੇ ਪ੍ਰਸਾਦ ਪਾਠ ਪਟੰਬਰ ਹੰਡਾਵੇ
1: ਸਹਿ ਤਿਆਗ ਤਤ ਅਵਰ ਲੁਭਾਵੇ
0: ਹੇ ਪ੍ਰਸਾਦ ਸੁਖ ਸੇ ਸੁਵਿਜੈ
1: ਆਠ ਪਹਿਰ ਤਾਤਾ ਜਸ ਗਾਵੀਜੈ
0: ਹੇ ਪ੍ਰਸਾਦ ਸਕੋ ਮਾਨੇ
1: ਮੁਕਤਾ ਕੋ ਜਸ ਰਸਨ ਬਖਾਨਾ
0: ਹੇ ਪ੍ਰਸਾਦ ਤ੍ਰਿ ਰਹਿਤਾ ਧਰਮ

0: ਨਾਦ ਜਪ ਜਪੈ ਜਪ ਸੋਏ
1: ਪ੍ਰਸਾਦ ਆਪ ਜਪਾਏ ਸੋ ਜਪੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਿਗਾਸ
1: ਸੋ ਪ੍ਰਸੰਨ।

0: ਸਾਧਕ ਸੰਗਤ ਜੈ ਸਭ ਆਪ
1: ਆਪੇ ਜਨ ਸਾਧ ਵਡਾਈ
0: ਨਾਨਕ ਸਾਧ ਪ੍ਰਭੂ ਬਨ ਆਈ
1: ਸਾਧਕ ਸੰਗ ਨ ਕਬ ਹੂੰ ਧਾਵੈ
0: ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧਕ ਸੰਗ ਬਸੈ ਥਾਨ ਉਚੈ
0: ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦ੍ਰਿੜੈ ਸਭ ਧਰਮ
0: ਸਾਧਕ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰ
0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ
1: ਸਾਧਕ ਸੰਗ ਸੋ ਧਨ ਪਾਵੈ
0: ਜਿਸ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੈ ਸੰਗ ਸੋਭਾ ਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕੈ ਸੰਗ ਨਹੀਂ ਕਛ ਕਹਾਲ
0: ਦਰਸ਼ਨ।

0: ਕਰ ਕਰ ਦੇਖੈ ਆਪਣੀ ਵਡਿਆਈ,
1: ਨਾਨਕ ਸਭ ਮਹਿਰਿਆ ਸਮਾਈ।
0: ਪ੍ਰਭ ਭਾਵੈ ਮਾਨੁਖ ਗਤ ਪਾਵੈ,
1: ਪ੍ਰਭ ਭਾਵੈ ਤਾਂ ਪਾਤਰ ਤਰਾਵੈ।
0: ਪ੍ਰਭ ਭਾਵੈ ਬਿਨ

0: ਪਰ ਮੈਂ ਭੂਲਾ ਦਹਿ ਦਿਸਤਾਵੈ
1: ਨਿੰਭ ਮੈਂ ਚਾਰ ਕੁੰਡ ਫਿਰ ਆਵੇ
0: ਕਰ ਕਿਰਪਾ ਜਿਸ ਆਪਣੇ ਭਗਤ ਦੇ
1: ਨਾਨਕ ਤੇ ਜੰਨਾ ਮਿਲੇ
0: ਜਿਨ ਮੈਂ ਨੀਚ ਕੀਟ ਕਉ ਰਾਜ
1: ਹਰ ਬ੍ਰਹਮ ਗਰੀਬ ਨੂੰ ਆਜ
0: ਜਾ ਕਾ ਦ੍ਰਿਸ਼ਟ ਕਛੂ ਨਾ ਆਵੈ
1: ਸਤਕਾਲ ਦਹਿ ਦਿਸ ਪ੍ਰਗਟਾਵੈ
0: ਜਾ ਕਉ ਆਪਣੇ ਕਰੈ ਬਖਸੀਸ
1: ਕਾਲੇ ਖਾਨਾ ਜਗਦੀਸ
0: ਜੀਓ ਪਿੰਡ ਸਭ ਤਿਸ ਕੀ ਰਾਸ
1: ਘਟ ਘਟ ਪੂਰਨ

0: ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ।
1: ਸੰਤ ਕਾ ਦੁਖੀ ਸਦਾ ਅਪਵਿੱਤ,
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ।
1: ਸੰਤ ਕੇ ਦੁਖੀ ਕੋ ਜਾਨ ਲਾਗੈ,
0: ਸੰਤ ਕੇ ਦੁਖੀ ਕੋ ਸਭ ਤਿਆਗੈ।

0: ਨਾਹੀ ਠਾਉ।
1: ਨਾਨਕ ਸੰਤ ਭਾਵੈ ਤਾਂ ਲੈ ਮਿਲਾਏ,
0: ਸੰਤ ਕਾ ਦੁਖੀ ਅੱਗ ਬੀਚ ਤੇ ਟੁੱਟੈ,
1: ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ,
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ,
1: ਸੰਤ ਕਾ ਦੁਖੀ ਉਜੜ ਪਾਈ।

0: ਭਾਗੈ
1: ਨਾਮ ਜਪਤ ਪਾਵਹਿ ਬਿਸਰਾਮ
0: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
2: ਸਦਾ ਸਦਾ ਵਸੈ ਹਰ ਸੰਗ
1: ਸਹਿਜ ਸੁਭਾਏ ਹੋਵੈ ਸੋ ਹੋਏ
0: ਕਰਨੇ ਹਾਥ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ
2: ਜੈਸਾ ਸਾਧੈ ਸਾਧ ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਾਹੇ ਸਮਾਏ

0: ਜਾਣਾ
1: ਗਹਿਰ ਗੰਭੀਰ ਗਹੀਰ ਸੋਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਨਿਧਾਨ ਦਇਆਲ ਬਖਸੰਦ
0: ਸਾਧ ਤੇਰੇ ਕੀ ਚਰਨੀ ਪਾਓ
1: ਨਾਨਕ ਕਹਿ ਮਨ ਇਹੋ

0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਵਿਧ ਕਰ ਬੰਤ ਬਣਾਏ
0: ਆਪਣੀ ਕੀਮਤ ਆਪੇ ਪਾਈ
1: ਸਭ ਕੱਢ ਦਿਸਕੇ ਸਭ ਦਿਸਕੇ ਠਾਓ
0: ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਤਾਰੇ ਸਗਲੇ ਜੰਤ
0: ਨਾਮ ਕੇ ਤਾਰੇ ਖੰਡ ਬ੍ਰਹਿਮੰਡ
1: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਤਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਤਾਰੇ ਆਗਾਸ ਪਾਦਾਲ
0: ਨਾਮ ਕੇ ਤਾਰੇ ਸਗਲ ਆਕਾਰ
1: ਨਾਮ ਕੇ ਤਾਰੇ ਬੁਰੀਆ ਸਭ ਭਵਨ
0: ਨਾਮ ਕੈ ਸੰਗ ਉਦਰੇ ਸੁਨ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਸੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਹੇ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸ ਹੈ ਬੁਝਾਏ ਤਿਸ ਹੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼
1: ਸਤ ਨਰਿਤ ਬੁਝੈ ਜੇ ਕੋਏ
0: ਨਾਮ ਜਪਤ ਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੈ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੁਕਰਣ ਹਾਰ
0: ਅਵਰ ਨ ਬੂਝ ਕਰਤ ਵਿਚਾਰ
1: ਕਰਦੇ ਕੀ ਮਿਤ ਨ ਜਾਣੇ ਕੀਆ
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭੈ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਚ ਜਨ ਰਹੇ
0: ਗੁਰ ਕੈ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁਖ ਕਾਟਣ ਹਾਰ
0: ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ
0: ਜਨ ਕੈ ਸੰਗ

0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ
1: ਸੁਰਤ ਸਤ ਸਤ ਜਸ ਸੁਨਤਾ
0: ਪੂਜਨ ਹਾਰ ਕਉ

0: ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤੇ ਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ
0: ਬਸਤ ਮਾਹੇਲੇ ਬਸਤ ਗਡਾਈ
1: ਤਾਕੋ ਭਿੰਨ ਨ ਕਹਿਣਾ ਜਾਏ
0: ਪੂਜੈ ਪੂਜਨ ਹਾਰ ਬਬੇ ਕੋ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ

0: ਸਤਿਗੁਰੂ ਸਿੱਖਾ ਹਲਤ ਪਲ ਸਵਾਰੇ
1: ਨਾਨਕ ਸਤਿਗੁਰੂ ਸਿੱਖ ਕੌ ਜੀ ਨਾਲ ਸੰਭਾਰੈ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ ਸਹਾਇ
0: ਵਾਪਸ ਗੋਕਰ ਕਛ ਨਾ ਜਨਾਵੇ
1: ਹਰ ਹਰ ਨਾਮ ਹਿਤੈ ਸਦ ਧਿਆਵੇ
0: ਮਨ ਵਿੱਚ

0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਇਸ ਵਿਸਵੇ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ
1: ਸਤਿਗੁਰ ਜਿਸ ਹਿਰਦੇ ਹਰਿ ਨਾਉ
0: ਅਨੇਕ ਵਾਰ ਗੁਰ

0: ਅੰਮ੍ਰਿਤ ਦ੍ਰਿਸ਼ਟ ਦੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਈ ਮਿਲਾਏ
1: ਪਾਏ ਕੋ ਉਸਤਦ ਨੇਕ
0: ਸਤਿਪੁਰਖ ਪੂਰਨ ਪਾਵੇ
1: ਕਾਹੋ ਬੋਲ ਨ ਪਹੁੰਚਤ ਪ੍ਰਾਣੀ
0: ਅਗੰਮ ਅਗੋਚਰ

0: ਝੂਠਾ ਡੰਬ ਝੂਠ ਪਾਸਾਰੀ
1: ਜਿਨ ਦੀਏ ਦਿਸ ਬੁੱਝੇ ਨਾ ਬਗਾਨਾ
0: ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਤ ਤੂਲੇ ਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ
0: ਜਨਮ ਜਨਮ ਕੇ ਕਿਲ ਬਿਖ ਜਾਹੇ
1: ਆਪ ਜਪਹੋ ਅਵਰਾ ਨਾਮ ਜਪਾਵੋ
0: ਸੁਨਤ ਬਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤਾਰ ਕੋ ਨਾਓ
0: ਸਹਿ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਦਰੀ ਉਤਰ ਸਮੈਲ
0: ਬਿਨਸ ਜਾਏ ਹੋਮੈ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਸ ਬਿਰਾਸ ਹਰ ਨਾਮ ਸਮਾ
1: ਛਾੜ ਸਿਆਣਪ ਸਗਲੀ ਮਨਾ
0: ਸਾਧ ਸੰਗ ਪਾਵੈ ਸਚ ਧਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਇਹਾਂ ਸੁਖ ਦਰਗਹਿ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਬਹੁ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਾਲਾ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਿਕੇ ਗੁਣ ਗਾਓ ਅਨੰਤ
0: ਮਨ ਤਨ ਜਪ ਏਕ ਭਗਵੰਤ
1: ਏਕੋ ਏਕ ਏਕ ਹਰਵਾਬ
0: ਪੂਰਨ ਪੂਰ ਰਹੇ ਓ ਪ੍ਰਭ।

0: ਆਪਣੇ ਆਪ ਪਾਰ ਬ੍ਰਹਮ
1: ਤਬ ਮੋਹ ਕਹਾ ਕਿਸ ਹੋਵਤ ਭਰਮ
0: ਆਪਣ ਖੇਲ ਆਵਰ ਤੀਜਾ
1: ਨਾਨਕ ਕਰਨੇ ਹਾਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਬੰਦ ਮੁਕਤ ਕਹਾ ਕਿਸ ਕੋ
0: ਧਨੀ ਜਬ ਏਕੇ ਹਰ ਅਗਮ ਪਾਰ
2: ਤਬ ਨਰਕ ਸੁਰਗ ਕਹੋ ਕਉ ਨ ਉਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਏ
2: ਤਬ ਸਿਵ ਸਕਤ ਕਹੋ ਕਿਤ ਠਾਏ
0: ਜਬ ਆਪੇ ਆਪ ਆਪਣੀ ਜੋਤ ਰਹਿ
2: ਤਬ ਕਵਨ ਨਿਡਰ ਕਵਨ ਕਤ ਡਰਾਏ
0: ਆਪਣ ਚਿਤ ਤਪ ਕਰਨੇ ਹਾਰ
1: ਨਾਨਕ ਠਾਕੁਰ

0: ਤਿਸ ਤੇ ਭਿੰਨ ਨਹੀਂ ਕੋ ਠਾਓ,
1: ਗੁਰ ਪ੍ਰਸਾਦ ਨਾਨਕ ਸੁਖ ਪਾਓ,
0: ਵੇਦ ਪੁਰਾਣ ਸਿਮਰਤ ਮੈਂ ਦੇਖੋ,
1: ਸਸੀ ਹਰ ਸੂਰ ਨਖਤਰ ਮਹਿਕ,
0: ਬਾਣੀ ਪ੍ਰਭ ਕੀ ਸਭ ਕੋ ਬੋਲੇ,
1: ਆਪ ਅਡੋਲ ਨ ਕਬੂ ਡੋਲੇ,
0: ਸਰਬ ਕਲਾ ਕਰ ਖੇਲੈ ਖੇਲ,
1: ਬੋਲ ਨ ਪਾਈਏ ਗੁਣ ਹੈ ਅਮੋਲ,
0: ਸਰਬ ਜੋਤ ਮਹਿ ਜਾ ਕੀ ਜੋਤ,
1: ਹਰ ਰਹੇ ਓ ਸਵਾਮੀ ਓਤ ਪੋਤ,
0: ਗੁਰ ਪ੍ਰਸਾਦ ਭਰਮ ਕਾ ਨਾਸ,
1: ਨਾਨਕ ਤਿਨ ਮੈਂ ਓ ਵਿਸਾਸ,
0: ਸੰਤ ਜਨਾ ਕਾ ਪੇਖਣ ਸਭ ਬ੍ਰਹਮ,
1: ਸੰਤ ਜਨਾ ਕੈ ਹਿਰਦੈ ਸਭ ਧਰਮ,
0: ਸੰਤ ਜਨਾ ਸੁਨ

0: ਅੰਤਰ ਬਸੇ ਬਾਹਰ ਪੀ ਓਹੀ
1: ਨਾਨਕ ਦਰਸ਼ਨ ਦੇ ਸਭ ਮੋਹੀ
0: ਆਪ ਸਤ ਕੀਆ ਸਭ ਸਤ
2: ਪ੍ਰਭ ਤੇ ਸਗਲੀ ਉਤਪਤ
0: ਕਿਸ ਭਾਵੈ ਤਾਂ ਕਰੇ ਵਿਸਥਾਰ
1: ਕਿਸ ਭਾਵੈ ਤਾਂ ਏਕੰਕਾਰ
0: ਅਨਿਕ ਕਲਾ ਲਖੀ ਨਹਿ ਜਾਏ
1: ਕਿਸ ਭਾਵੈ ਤਿਸ ਲੈ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ ਅੰਤਰਗਤ ਜਿਸ ਆਪ ਜਨਾਏ
2: ਆਪ ਬੁਝਾਏ
0: ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ।

0: ਸੰਜਮਨੇਮ ਅਨੇਕ
1: ਵਿਸੇਖਾਰ
0: ਜਤੀ ਜਤ ਤਾਰ ਸਭੈ ਸੁਵਿਚਾਰ ਹਜ਼ਾਰ ਕ ਦੇਖ
1: ਭਗਵਾਨ।

0: ਦਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸਵੈ ਸਵਿਤਾਇਓ
1: ਸਚ ਕਾਮ ਸੁਣ ਰਹੋ ਸਵੈ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ
0: ਸਾਹੂ ਲਪਾਹਨ

0: ਜਾਏ ਪਸਾਰਾ
1: ਕੇ ਬਿਦ ਸਜਾ ਪ੍ਰਥਮ ਸੰਸਾਰਾ
0: ਕੇ ਰੂਪ ਅਨੂਪ ਸਰੂਪਾ
1: ਰੰਗ ਭੈਉ ਰਾਵ ਗਏ ਭੂਪਾ
0: ਜਿਰ ਸਥਿਤ ਚਕੀਨੀ
1: ਉਸ ਭੁਜ ਖਾਨ ਬਹੁਰ ਰਜ ਦੇਨੇ
0: ਫੂਲ ਰਾਜਾ ਹੈ ਬੈਠਾ
1: ਕਹੋ ਸਿਮਟ ਭੈਉ ਸ਼ੰਕਰ ਅਗੈਠਾ
0: ਸ੍ਰੀ ਸਿੱਟ ਦਿਖਾਏ ਅਚੰਭਵ
1: ਆਸ ਜੁਗਾਸ ਰੂਪ ਸਯੰਭਵ
0: ਰਿਸ਼ਾ ਮੇਰੀ ਤੁਮ ਕਰੋ
1: ਸਿੱਖ ਉਬਾਰ ਅਸਿੱਖ ਸੰਗਰੋ
0: ਜਿਤੇ ਉੱਟ ਉਤੁਪਤ ਪਾਤਾ
1: ਸਕਲ ਮਲੇ ਕਰੋ ਰਣ ਘਾਤਾ
0: ਅਸ਼ਤਜ ਤਬ ਸਰਨੀ ਪਰੇ
1: ਤਿਨ ਕੇ ਦੁਸ਼ਟ ਦੁਖ ਹੈ ਮਰੇ
0: ਸੁਖ ਜਵਨ ਪਗ ਪਰੇ ਤਿਹਾਰੇ
1: ਤਿਨ ਕੇ ਤੁਮ ਸੰਕਟ ਸਭ ਟਾਰੇ
0: ਕਲ ਕੋ ਇੱਕ ਵਾਰ ਧਿਆਈ ਹੈ
1: ਆਕੇ ਕਾਲ ਨਿਕਟ
0: ਨਿਸ਼ਾ ਹੋਏ ਤਾਈ ਸਭ ਕਲਾ
1: ਦੁਸ਼ਟ ਅਰਸ਼ਟ ਡਰਾ ਸਦ ਕਲਾ
0: ਕਿਰਪਾ ਦੁਸ਼ਟ ਤਨ ਜਾਹੇ

0: ਸੁਰਜ ਦੋਖਿਆਨ ਕੋ ਸ਼ੈ ਕਰਤਾ
1: ਤੁਜੂ ਪਈ ਦਿਆਲਾ
0: ਪੂਰਨ ਕਰਾ ਗ੍ਰੰਥ ਤਦ ਕਾਲਾ
1: ਮਨ ਮਨ ਮਨ ਮਨ ਬਾਸਤ ਪਲ ਪਾਵੇ ਸੋਈ
0: ਦੁਖ ਨਾਥ ਸਾਹਿਬ ਆਪਤ ਕੋਈ ਅੜਲ
1: ਸੁਣੀ ਗੰਗ ਜਾਏ ਸੁਰਸ ਨਾ ਪਾਵਈ
0: ਸੁਣੇ ਮੂੜ ਜਤ ਲਾਏ ਜਤੁਰਤਾ ਆਵਈ
1: ਦੁਖ ਦਰਦ ਪੋ ਨਿਕਟ ਨਾ ਤਿੰਨ ਨਰਕੇ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ
1: ਸਭ ਸਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ
0: ਨਾਨਕ ਆਨੰਦ ਹੋਆ ਸਤਿਗੁਰੂ।

0: ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
1: ਤੁਰ ਕਰਮ ਪਾਇਆ ਤੁਰ ਜਨ ਕਾਉ ਸੇ ਨਾਮ ਹਰ ਕਰ ਲਾਗੇ
0: ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
1: ਸਾਚੀ ਲਿਵੈ ਬੈਨੋ ਦੇਹ ਨਮਾਣੀ ਲਿਵੈ ਵਾਜ ਹੋ ਕਿਆ ਕਰੇ ਵਿਚਾਰੀਆ
0: ਤੁਦ ਬਾਦ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ
1: ਇਸ ਨੋ ਹੋਰ ਸਾਵ ਨਾਹੀ ਸਬਦ ਲਾਗ ਸਵਾਰੀਆ
0: ਕਹ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਿਰਪਾ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸੋਵਾਰਿਆ
1: ਕਹੈ ਨਾਨਕੇ ਹੋ ਆਨੰਦ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ

0: ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਬੁਲਾਇਆ
0: ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ
1: ਕੀਤਾ
0: ਨਾਨਕ ਮਨ ਚੰਚਲ ਚਤੁਰਾਈ ਕਿਨੇ

0: ਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ ਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਪਾਇਆ
1: ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ
0: ਹੁਣ ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਤੇ ਪਾ ਕੇ ਸੱਚਾ ਮਨ ਵਸਾਇਆ
0: ਜੰਤ ਸਭ ਤਦ ਉਪਾਏ ਇੱਕ ਵੇਖ ਪਰਸਨ ਆਇਆ
1: ਨਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸ ਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੇ ਚਾਲ ਨਿਰਾਲੇ ਚਾਲਾਂ ਨਿਰਾਲੇ ਭਗਤਾਂ ਕੇ ਰੇ ਬ੍ਰਹਮ ਮਾਰਗ ਚਲਣਾ
0: ਨਾਭ ਲੋਭ ਅਹੰਕਾਰ ਤਤ ਰਸਨਾ

0: ਸਾਹਿਬ ਜਿਉ ਭਾਵੈ ਤਿਵੈ ਚਲਾਵੇ।
1: ਇਹੋ ਸੁਹਿਲਾ ਸਭ ਸੁਹਾਵਾ, ਸਭ ਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ।
0: ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਲਿਖਿਆ ਆਇਆ।
1: ਇੱਕ ਸਿਰਹਿ ਕਨੇਰੇ ਕਰਹਿ ਗੱਲਾ, ਗੱਲੇ ਕਿਨੈ ਨ ਪਾਇਆ।
0: ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇ ਜਨਾ, ਜਿਨੀ ਹਰਿ ਧਿਆਇਆ।
0: ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ।
0: ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰਿ ਹਰਿ ਧਿਆਇਆ।
0: ਕਰਮੀ ਸਹਿਜ ਨਾ ਉਪਜੈ ਬਿਨ

0: ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇ ਤਾਲਿਆ
0: ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ

0: ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ।
1: ਜੇ ਕੋ ਸਿੱਖ ਗੁਰੂ ਸਿੱਖੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ।
0: ਗੁਰ ਕੇ ਚੰਨ ਹਿਰਦੈ ਧਿਆਏ ਅੰਤਰ

0: ਭਾਵੇ ਮੁਕਤ ਨਾ ਉਠੇ ਕੋਈ ਪੁੱਛੋ ਵਿਵੇਕੀਆ ਜਾਏ
1: ਅਨੇਕ ਜੋਨੀ ਭਰਮ ਆਵੇ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਬਦ ਸੁਣਾਏ
1: ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ।

0: ਸਭ ਸੇਧੀ ਮਨ ਮਿਲਿਆ ਸੱਚੇ ਲਾ ਭਾਉ
1: ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ
0: ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸਿਵ ਤਾਕਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਜਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ

0: ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ
1: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ
0: ਕਹ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਤੋ ਕਿਉ ਮਨੋ ਵਿਸਾਰੀਆ
0: ਮਨੋ ਕਿਉ ਵਿਸਾਰੀਆ ਏ ਵਡਦਾਤਾ ਜੇ ਅਗਨ ਮੈਂ ਆਹਰ

0: ਉਪਾਇ ਜਗ ਦਿਖਾਇਆ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ
1: ਆਗਮ ਸੁਣਿਆ ਹਰ ਮੰਗਲ ਗਾਓ ਸਖੀ ਮੰਦਰ ਬਣਿਆ
0: ਹਰ ਗਾਓ ਮੰਗਲ ਨਿਰਸਖੀਏ ਸੋਗ ਦੁਖ ਨਾ ਵਿਆਪੇ
1: ਗੁਰ ਚਰਨ ਲਾਗੇ ਸੁਭਾਗੇ ਆਪਣਾ ਮਿਰ ਜਾਪੇ
0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਾਰਨ ਕਾਰਨ ਜੋਗੋ
0: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਤ ਕਰਮ ਕਮਾਇਆ

0: ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
1: ਹਰ ਬਿਨ ਅਵਰ ਨਾ
0: ਦੇਖੋ ਕੋਈ ਨਜ਼ਰੀ।

0: ਜੇ ਸੁਣੀ ਮਨ ਤਨ ਹਰਿਆ ਹੋਆ ਰਸਾਂ ਰਸ ਸਮਾਣੀ
1: ਸਾਚਾ ਲੱਖ ਵਡਾਣੇ ਤਾਂ ਕਿ ਗਦ ਕਹੇ ਨਾ ਜਾਏ
0: ਕਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ

ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਭੁੱਲਾਂ ਨਾ ਚਿਤਾਰਨੀਆਂ, ਰਹਿਮਤ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ, ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੀ ਜਾਚ, ਬਖਸ਼ਿਸ਼ ਕਰਨੀ ਰਹਿਮਤ ਕਰਨੀ।

ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨਾ ਜੀਉ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ

ਸਫਲੇ ਕਰਨੇ, ਅਰਦਾਸਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਗਰੀਬ ਨਿਵਾਜ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਅਦਬ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਲੈ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ, ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਰਹਿਮਤ ਕਰਦੇ ਹਨ ਕਿ ਹੇ ਭਾਈ, ਆਪਣੇ ਗੁਰੂ ਤੋਂ ਬਲ ਜਾਈਏ, ਜਿਨ੍ਹਾਂ ਦੀ ਕਿਰਪਾ ਜਿਨ੍ਹਾਂ ਦੀ ਬਖਸ਼ਿਸ਼ ਦੇ ਸਦਕਾ ਅਸੀਂ ਦਤਾਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਅੱਠੇ ਪਹਿਰ ਗੁਰੂ ਹੀ ਇਹ ਰਹਿਮਤ ਕਰਦਾ ਹੈ ਕਿ ਪਰਮੇਸ਼ਵਰ ਨੂੰ ਗਾਣ ਦੀ ਮੱਤ ਬਖਸ਼ਿਸ਼ ਸਮਰੱਥਾ ਦਿੰਦਾ ਹੈ। ਸੋ ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀਆਂ ਹਨ ਕਿ ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਚਰਨਾਂ ਵਿੱਚ ਦਰਬਾਰ ਸੱਜਣੇ ਹਨ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। ਕੱਲ ਸੋਮਵਾਰ ਤੋਂ ਭਾਵ 11 ਮਈ ਤੋਂ ਲੈ ਕੇ 17 ਮਈ ਤੱਕ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹ ਉਚੇਚੇ ਤੌਰ ਤੇ ਪਹੁੰਚ ਰਹੇ ਹਨ। 11 ਮਈ ਤੋਂ ਲੈ ਕੇ 16 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ 7:30 ਤੋਂ 8:30 ਉਹ ਗੁਰਮਤ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ। ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਗੁਰੂ ਘਰ ਦੇ ਮਹਾਨ ਕੀਰਤਨੀ ਉਹ ਵੀ ਪਹੁੰਚ ਰਹੇ ਹਨ। ਸੋ ਆਪ ਜੀ ਨੇ ਉਹਨਾਂ ਦੇ ਵੀ ਆ ਕਰਕੇ ਵਿਚਾਰ ਗੁਰਬਾਣੀ ਕੀਰਤਨ ਸਰਵਨ ਕਰਨੀਆਂ ਹਨ ਜੀ।

ਸਤਿਗੁਰੂ ਕਿਰਪਾ ਕਰੇ ਆਪ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਨ ਜੀ ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਸਾ ਕੀ ਵਾਰ ਦੇ ਕੀਰਤਨ ਨਾਲ ਆਪ ਜੀ ਨੂੰ ਨਿਹਾਲ ਕਰਨਗੇ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਪਿਆਰ ਸਤਿ ਸਰਵਣ ਕਰੀਏ ਸਮੂਹ ਸੰਗਤ ਦਾ ਧੰਨਵਾਦ ਭੁਲਾ ਚੁੱਕਾਂ ਦੀ ਖਿਮਾ

0: ਸੁਧ
1: ਵਡਭਾਗੇ ਹਾਂ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਜੁੜ ਬੈਠ ਕਰਕੇ ਮਾਲਕ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਐਸੀ ਕਿਰਪਾ ਐਸੀ ਬਖਸ਼ਿਸ਼ ਕਰ ਦੇਣ, ਹਰ ਰੋਜ਼ ਨੇਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ, ਮਾਲਕ ਦੀ ਗੋਦ ਦਾ ਆਨੰਦ ਮਿਲਦਾ ਰਹੇ, ਜਿਹਦੇ ਕਰਕੇ ਇਹ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਅੱਜ ਮਦਰ ਡੇ ਹੈ, ਸਾਰੇ ਸੰਸਾਰ ਦੇ ਵਿੱਚ ਇਸ ਨੂੰ ਮਨਾਉਂਦੇ ਹਨ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬੜੀ ਵੱਡੀ ਦਾਤ ਬਰਾਬਰ ਦਾ ਦਰਜਾ ਦੇ ਕਰਕੇ ਇਸਤਰੀ ਨੂੰ ਨਿਵਾਜਿਆ ਹੈ। ਧੰਨ ਧੰਨ ਮਾਤਾ, ਧੰਨ ਧੰਨ ਪਿਤਾ, ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ, ਉਹ ਮਾਵਾਂ ਧੰਨ ਹਨ। ਸਤਿਗੁਰੂ ਜੀ ਕਿਰਪਾ ਕਰਨ, ਕਿਉਂਕਿ ਮਾਂ ਹੀ ਸੰਸਾਰ ਦੇ ਵਿੱਚ ਉਸ ਬੱਚੇ ਨੂੰ ਗੁਰੂ ਦੇ ਨਾਲ ਜੋੜ ਸਕਦੀ ਹੈ, ਗੁਰੂ ਵੱਲ ਲਾ ਸਕਦੀ ਹੈ। ਹੋਰ ਕੋਈ ਭਾਵੇਂ ਕਿਤਨੀ ਵੀ ਕੋਸ਼ਿਸ਼ ਕਰੇ, ਪਰ ਮਾਂ ਦਾ ਆਖਿਆ ਬੱਚਾ ਬਹੁਤ ਜਲਦੀ ਮੰਨਦਾ ਹੈ ਅਤੇ ਮਾਵਾਂ 'ਤੇ ਬਖਸ਼ਿਸ਼ ਹੁੰਦੀ ਹੈ। ਮਾਂ ਜਿੱਥੇ ਚਪੇੜ ਮਾਰ ਕੇ ਸਮਝਾਉਂਦੀ ਹੈ, ਉੱਥੇ ਹਿਰਦੇ ਰੂਪੀ ਘਰ ਵਿੱਚ ਬੜਾ ਪਿਆਰ ਲਾੜ ਲੜਾਉਂਦੀ ਹੈ। ਤੇਰਾ ਭਰੋਸੇ ਪਿਆਰੇ ਮੈਂ ਲਾੜ ਲੜਾਇਆ, ਭੁੱਲੇ ਚੁੱਕੇ ਬਾਰਿਕ ਤੂੰ ਹਰ ਪਿਤਾ ਮਾਇਆ। ਸਾਡਾ ਵੀ ਫਰਜ਼ ਬਣਦਾ ਹੈ ਮਾਵਾਂ ਦੀ, ਬਜ਼ੁਰਗਾਂ ਦੀ ਇੱਜ਼ਤ, ਉਹਨਾਂ ਨੂੰ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਦਰ ਡੇ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਆਓ ਮਿਲ ਕੇ ਅਨੰਦ ਸਾਹਿਬ ਜੀ ਦੇ ਜਾਪ ਅਰਦਾਸ ਕਰੀਏ।

सुनहार सत्रियाकाल। वाहे गुरु जी का खालसा, वाहे।

सतनाम। श्री वाहिगुरु साहिब जी। सुत अपराध करते हैं जेते,

0: ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਹੋਈ ਆਪ ਸੰਗਤ ਨੇ ਅਮਰ ਜੋਤ ਲੈ ਕੇ ਮਾਰੇ ਨਿੱਕੀ ਕੋਦਰਾਂ ਦੇ ਮਾਰਦੇ ਆ ਪੁੱਤਰ ਗੁਰਬਾਣੀ ਆਸ਼ਾ ਕੀ ਵਾਲੇ ਸਬੂਨ ਕੀਤੇ ਸਾਨੂੰ ਕੀਤੇ ਨੇ ਅਰਦਾਸ ਵਿਸ਼ਾਲ ਜੀ ਆਪਣੇ ਪਰੰਤ ਮਾਰੇ ਬਖਸ਼ੇ ਪਿੱਤਰ ਨਾਮੇ ਸਾਨੂੰ ਕੀਤੇ ਹਨ। ਸੋ ਸਾਸਿੰਗ ਦਸ ਵਾਰ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਕਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਸਿੰਗ ਜੋ ਐਤਵਾਰ ਦੇ ਹਫ਼ਤਾ ਕੀ ਦੁਬਾਰਾ ਹੋ ਰਹੇ ਨੇ, ਜਿਸ ਵਿੱਚ ਸਭ ਤੋਂ ਪਹਿਲਾਂ ਕਥਾ ਕਰਨਗੇ ਭਾਈ ਪਰਮਜੀਤ ਸਿੰਘ ਜੀ ਵਿਦਵਾਨ ਵੀਰ 10 ਵਜੇ ਤੱਕ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹਾਫ ਬਹਾਲੀਆਂ ਭਰ ਕੇ ਸਮੇਂ ਦੇ ਲਾਭ ਉਠਾਉਣ ਦੇ ਯਤਨ ਕਰੋ। ਸੋ ਸਾਸੰਗ ਜੀ ਉਸ ਦਰਬਾਰ ਕੀਰਤਨ ਦਰਬਾਰ ਕੀਰਤਨ ਸ਼ੁਰੂ ਹੋਣਗੇ। ਸਾਸੰਗ ਜੀ ਆਪਣੇ ਤੁਹਾਨੂੰ ਪਤਾ ਹੈ ਗੁਰੂ ਘਰ ਐਸੇ ਕੰਸਟਰਕਸ਼ਨ ਚੱਲ ਰਹੀ ਹੈ, ਨਾਰਥ ਹਾਰ ਸਾਊਥ ਹਾਰ ਇਹ ਦੁਬਾਰਾ ਬਣਾਏ ਜਾ ਰਹੇ ਨੇ 2 ਮੰਜ਼ਲੇ ਅਤੇ ਵੱਡੇ ਵੀ ਕੀਤੇ ਨੇ ਕਿਹਨਾਂ ਨੂੰ। ਸੋ ਇਹ 'ਚ ਮਿਹਨਤ ਮਾਇਆ ਲੱਗ ਰਹੀ ਹੈ। ਇਹ ਬੜੀ ਖੁਸ਼ੀ ਦੀ ਗੱਲ ਕਿ ਬੇਅੰਤ ਪਰਿਵਾਰਾਂ ਵੱਲੋਂ ਮਿਹਨਤ ਮਾਇਆ ਇਸ ਦਰਸ਼ਨ ਵਾਸਤੇ ਹਾਜ਼ਰ ਹੋ ਰਹੀ ਹੈ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਹਿੱਸਾ ਨਹੀਂ ਪਾਇਆ ਉਹ ਜ਼ਰੂਰ ਆਪੋ ਆਪਣਾ ਦਸਵੰਧ ਕੱਢ ਕੇ ਇਹਦੇ ਵਿੱਚ ਹਿੱਸਾ ਪਾ ਕੇ ਗੁਰਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਮਿਲ ਕੇ ਜੋ ਪ੍ਰੋਗਰਾਮ ਹੈ ਇਸ ਨੂੰ ਅਸੀਂ ਸ਼ਾਨਾ ਚੌਕ ਨੂੰ ਸਪੂਰਨ ਕਰ ਸਕੀਏ। ਸਤਸੰਗ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਸਰਬੱਤ ਦੇ ਮੇਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ। ਸੋ ਬੇਅੰਤ ਪ੍ਰੋਗਰਾਮ ਵੱਲੋਂ ਘਰਾਂ ਦੇ ਨਾਲ ਸਹਿਜ ਪਾਠ ਆਰੰਭ ਹੋਏ ਹਨ ਜੋ ਸਤਸੰਗ ਜੀ ਦੀ ਸ਼ਕਤੀ ਰੂਚ ਕਰ ਰਹੇ ਹੋ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਨਾਮ ਭਾਈ ਰਜਿੰਦਰ ਸਿੰਘ ਜੀ ਨੂੰ ਕੰਸਰਨ ਕਰਕੇ ਅਤੇ ਆਪਣਾ ਨਾਮ ਨੰਬਰ ਲਿਖਵਾ ਦਿਓ ਤਾਂ ਕਿ ਅਰਦਾਸ ਵਿੱਚ ਤੁਹਾਡਾ ਸਾਰਿਆਂ ਦਾ ਨਾਮ ਆ ਸਕੇ। ਸਤਸੰਗ ਜੀ ਦਾ ਭੋਗ ਪੈਣਗੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਸ਼ਹੀਦ ਪੁਰਬ ਦੇ ਨੇੜੇ। ਤੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਵੱਧ ਤੋਂ ਵੱਧ ਇਹ ਆਪ ਨਾਲ ਭਰਨੀਆਂ ਨੇ। ਮਈ 10 ਭਾਵ ਅੱਜ ਹੈ ਮਦਰ ਡੇ। ਸੋ ਸਾਰੀ ਸੰਗਤਾਂ ਨੂੰ ਇੱਥੇ ਮੁਬਾਰਕ ਹੈ। ਸਤਸੰਗ ਜੀ ਮਈ 11-17 ਕੱਲ੍ਹ ਤੋਂ ਲੈ ਕੇ ਭਾਵ ਭਾਈ ਪਿੰਦਰਪਾਲ ਸਿੰਘ ਜੀ ਆ ਰਹੇ ਨੇ ਸਾਡੇ ਪਾਸ ਮਹਾਨ ਵਿਦਵਾਨ ਵੀ, ਉਹ ਕੱਲ੍ਹ ਤੋਂ ਕਥਾ ਸ਼ੁਰੂ ਕਰਨਗੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੁਬਾਹ ਸ਼ਾਮ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਦਾ ਅਡਾਪਟ ਹੋਣ ਦੇ ਯਤਨ ਕਰੋ। ਸਤਸੰਗ ਜੀ ਮਈ 12 ਨੂੰ ਹੈ ਸਰਹੰਦ ਫਤਿਹ, ਜੋ ਇੱਕ ਮਹਾਨ ਕਾਰਜ ਕੀਤਾ ਜੀ ਬੰਦਾ ਸਿੰਘ ਬਹਾਦਰ ਜੀ ਨੇ ਸਤਸੰਗ ਜੀ, ਔਰ ਉਹ ਸਰਹੰਦ ਫਤਿਹ ਕਰਕੇ ਉਹਨਾਂ ਨੂੰ ਦੱਸਿਆ ਸੀ ਕਿ ਮਜ਼ਲੂਮਨ ਕਿਵੇਂ ਜ਼ੁਲਮ ਕਰੀਦਾ। ਸਤਸੰਗ ਜੀ ਮਈ 12 ਨੂੰ ਹੈ ਸਰਹੰਦ ਫਤਿਹ, ਮਈ 15 ਨੂੰ ਹੈ ਸੰਗਰਾਂਦ ਜੇਠ ਮਹੀਨੇ ਦੀ। ਸੋ ਉਸ ਦਿਨ ਸਾਰਿਆਂ ਨੂੰ ਹਾਜ਼ਰ ਹੋਣਾ, ਮਹੀਨੇ ਨੂੰ ਜੀਆਂ ਕਹਿਣਾ ਅਤੇ ਮਹੀਨੇ ਦੀ ਸੁਖਸ਼ਾਂਤ ਵਾਸਤੇ ਸਾਰੇ ਮਿਲ ਕੇ ਅਰਦਾਸ ਕਰਨੀ ਹੈ। ਸੋ ਸਤਸੰਗ ਜੀ ਮਈ 5 ਨੂੰ ਮੈਮੋਰੀਅਲ ਡੇ, 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜ਼ਰੂਰ 27 ਤੋਂ 31 ਤੱਕ ਹਾਜ਼ਰੀਆਂ ਭਰ ਕੇ ਸਮੇਂ ਦੇ ਲਾਭ ਉਠਾਓ। ਆਓ ਸਤਸੰਗ ਜੀ ਭਾਈ ਸਾਹਿਬ ਬੇਨਤੀ ਕਰਾਂਗੇ ਕਿ ਉਹ ਕਥਾ ਰਮਕਾਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ ਬਿਸਮਾ ਬਿਸਮਾ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ਕਹੁ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੁੰਗਾ ਮੁਸਕਾਰੈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭੁ ਆਪਣਾ ਸੁਆਮੀ ਸਗਲ ਘਟਾ ਕਾ ਅੰਤਰ ਜਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ
साची पूर्ण निर्मल रीत संत प्रसाद बसाय मन माही जन्म जन्म के किल विख जाही।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਨ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਸੇ ਆਸਾ ਕੀ ਵਾਰ ਦੇ ਵਿੱਚ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਇੱਕ ਰੋਜ਼ ਬਚਨ ਚੇਤੇ ਕਰਾਉਂਦੇ ਨੇ, ਭਾਈ ਨਾਮ ਜਪਣ ਵਾਸਤੇ ਆਇਆ ਹੈ, ਇਸ ਪਾਸਿਓ ਕਦੀ ਆਪਣਾ ਮੁੱਖ ਨਾ ਮੋੜੇ, ਕਿਉਂਕਿ ਇਹ ਅਮੋਲਕ ਜਨਮ ਪਰਮਾਤਮਾ ਨੇ ਤੈਨੂੰ ਬੰਦਗੀ ਕਰਨ ਵਾਸਤੇ ਬਖਸ਼ਿਸ਼ ਕੀਤਾ ਹੈ। ਜਿਨੀ ਐਸਾ ਹਰ ਨਾਮ ਨ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਹੁਣ ਵਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ। ਐਸੇ ਅਮੋਲਕ ਬੋਲ ਤੁਸੀਂ ਆਸਾ ਕੀ ਵਾਰ ਦੇ ਵਿੱਚ ਭਾਈ ਸਾਹਿਬ ਭਾਈ ਲਖਨ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰੂ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬਹੁਤ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 741 ਅਤੇ 42 ਤੇ ਸਵਾਇਮਾਨ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਹੁਕਮ ਬਖਸ਼ਿਸ਼ ਕੀਤਾ ਹੈ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਪੂਰੇ ਵਿਸ਼ਵ ਦੇ ਵਿੱਚ ਇੱਕ ਦਿਨ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ, ਉਹ ਦਿਨ ਹੈ ਮਦਰਸ ਡੇ, ਮਾਂ ਦਾ ਦਿਨ। ਇਹਦੇ ਬਾਰੇ ਸਾਡੇ ਸਿੱਖ ਵਿਦਵਾਨਾਂ ਨੇ ਬਹੁਤ ਸੋਹਣੀਆਂ ਕੁਝ ਐਗਜ਼ੈਂਪਲਾਂ ਦਿੱਤੀਆਂ ਨੇ, ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਸਾਡੇ ਜੀਵਨ ਵਿੱਚ ਮਾਂ ਦਾ ਕਿੱਡੀ ਵੱਡੀ ਬਖਸ਼ਿਸ਼ ਹੈ, ਕਿੰਨਾ ਵੱਡਾ ਕਿਰਦਾਰ ਹੈ ਸਾਡੇ ਤੇ, ਕਿੰਨੀਆਂ ਬਖਸ਼ਾਂ, ਕਿੰਨਾ ਭਲਾ ਕੀਤਾ ਹੈ ਸਾਡੀ ਮਾਂ ਨੇ। ਪਰ ਹੈਰਾਨਗੀ ਦੀ ਗੱਲ, ਉਸ ਮਾਂ ਦੇ ਦਿਨ ਨੂੰ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਯਾਦ ਕਰ ਰਹੇ ਨਹੀਂ। ਸਿਆਣੇ ਕਹਿੰਦੇ ਨੇ, ਉਹ ਭਲਿਆ ਤੈਨੂੰ ਸੰਸਾਰ ਵਿਖਾਉਣ ਵਾਲੀ ਉਹ ਮਾਂ ਹੈ, ਤੇ ਜਿਸ ਮਾਂ ਨੇ ਇਕੱਲਾ ਜਨਮ ਨਹੀਂ ਦਿੱਤਾ, ਆਪਣੇ ਤਨ ਦੇ ਪੀੜਾ ਝੱਲ ਕੇ ਆਪਣੇ ਜ਼ੋਬਾਂ ਨੂੰ ਘੋਲ ਕੇ ਤੇਰੇ ਜੀਵਨ ਵਿੱਚ ਉਹਨੇ ਪਿਲਾ ਦਿੱਤਾ ਹੈ, ਐਸੀ ਮਾਂ ਨੂੰ ਸਾਲ ਬਾਅਦ ਨਾ ਯਾਦ ਕਰਿਆ ਕਰ, ਐਸੀ ਮਾਂ ਨੂੰ ਤੇ ਹਰ ਰੋਜ਼ ਉੱਠ ਕੇ ਮੱਥਾ ਟੇਕਿਆ ਕਰ, ਜਿਸ ਮਾਂ ਨੇ ਤੈਨੂੰ ਤੁਰਨਾ ਸਿਖਾਇਆ, ਜਿਸ ਮਾਂ ਨੇ ਤੈਨੂੰ ਸੰਸਾਰ ਵਿਖਾਇਆ, ਜਿਸ ਮਾਂ ਨੇ ਤੈਨੂੰ ਇੱਕ ਨਹੀਂ ਦੋ ਦਿਨ ਨਹੀਂ ਲਗਾਤਾਰ ਕਈ ਸਾਲ ਤੇਰੀ ਸੇਵਾ ਸੰਭਾਲ ਕਰਕੇ ਤੈਨੂੰ ਪਾਲਿਆ,
ਉਹ ਮਦਰਸ ਦੇ ਪੂਰੇ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ ਕੋਈ ਮਨੁੱਖ ਵੀ ਹੋਵੇ, ਭਾਵੇਂ ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਹਰੇਕ ਮਨੁੱਖ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਿਹਾ, ਮਨਾ ਰਿਹਾ। ਪਰ ਮੈਂ ਕੁਝ ਕੁ ਬਚਨ ਆਪ ਸੰਗਤਾਂ ਨਾਲ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਂਝੇ ਕਰਨੇ ਨੇ। ਮਾਂ ਦਾ ਜ਼ਿਕਰ ਸਤਿਗੁਰਾਂ ਨੇ ਬਾਣੀ ਵਿੱਚ ਵੀ ਕਈ ਵਾਰੀ ਕੀਤਾ। ਜਿਵੇਂ ਇੱਕ ਆਪਾਂ ਸ਼ਬਦ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਗੁਰੂ ਦੀ ਵਡਿਆਈ ਵਿੱਚ, ਉੱਥੇ ਮਹਾਰਾਜ ਨੇ ਮਾਂ ਦੀ ਵਡਿਆਈ ਵਿੱਚ ਵੀ ਇੱਕ ਗੁਰੂ ਦੇ ਪਰਥਾਏ ਸ਼ਬਦ ਉਚਾਰਨ ਕੀਤਾ ਹੈ, ਉਹਦੇ ਵਿੱਚ ਮਾਂ ਦਾ ਜ਼ਿਕਰ ਕੀਤਾ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਉੱਥੇ ਵੀ ਗੁਰੂ ਨੂੰ ਜਨਮ ਦੇਣ ਵਾਲੀ ਮਾਂ ਨੂੰ ਧਨ ਆਖੇ, ਜਿੱਥੇ ਪਿਤਾ ਧਨ ਹੈ, ਜਿੱਥੇ ਕੁੱਲ ਧਨ ਹੈ, ਉੱਥੇ ਮਾਂ ਨੂੰ ਵੀ ਧਨਤਾ ਦੇ ਯੋਗ ਆ ਗਿਆ। ਇੱਕ ਆਪਾਂ ਬਾਣੀ ਵਿੱਚ ਹੋਰ ਪ੍ਰਮਾਣ ਸਾਂਝਾ ਕਰ ਲਈਏ, ਉੱਥੇ ਵੀ ਮਾਂ ਦਾ ਜ਼ਿਕਰ ਕੀਤਾ ਹੈ ਮਹਾਰਾਜ ਜੀ ਦੀ ਬਾਣੀ ਵਿੱਚ। ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ। ਜਾਂ ਆਪਾਂ ਬਚਨ ਪੜ੍ਹਦੇ ਹਾਂ, ਮਾਂ ਦਾ ਹਿਰਦਾ ਕਿੰਨਾ ਕੁ ਵਿਸ਼ਾਲ ਹੈ। ਮਾਂ ਦੇ ਹਿਰਦੇ ਵਿੱਚ ਔਲਾਦ ਦੇ ਪ੍ਰਤੀ, ਪੁੱਤਰਾਂ ਦੇ ਪ੍ਰਤੀ, ਧੀਆਂ ਦੇ ਪ੍ਰਤੀ ਕਿੰਨਾ ਕੁ ਸੁਨੇਹ ਹੈ, ਕਿੰਨਾ ਕੁ ਪਿਆਰ ਹੈ। ਆਪਣਾ ਸਭ ਕੁਝ ਕੁਰਬਾਨ ਕਰਨ ਵਾਸਤੇ ਮਾਂ ਤਿਆਰ ਹੋ ਜਾਂਦੀ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨ ਰਾਕਸ ਤੇਤੇ, ਰਾ ਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਭਾਵ ਮਾਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਆਇਆ। ਇੱਕ ਦੋ ਉਦਾਹਰਨਾਂ ਸਾਂਝੀਆਂ ਕਰਕੇ ਮੈਂ ਹੁਕਮਨਾਮੇ ਦੇ ਅਰਥ ਸੰਗਤਾਂ ਨਾਲ ਸਾਂਝੇ ਕਰਾਂਗਾ। ਮਾਂ ਬਾਰੇ ਸਾਡੇ ਸਿੱਖ ਵਿਦਵਾਨਾਂ ਨੇ ਜੋ ਲਿਖਿਆ ਹੈ, ਕਿਉਂਕਿ ਅੱਜ ਦੀ ਪੀੜ੍ਹੀ ਜਿਹੜੀ ਹੈ ਨਾ, ਉਹ ਇਹਨਾਂ ਚੀਜ਼ਾਂ ਨੂੰ ਮੰਨਣ ਵਾਸਤੇ ਤਿਆਰ ਨੇ। ਉਹ ਕਹਿੰਦੇ ਨੇ ਨਹੀਂ, ਮਾਤਾ ਪਿਤਾ ਦੇ ਫਰਜ਼ ਹੈ ਬੱਚਿਆਂ ਨੂੰ ਜਨਮ ਦੇਣਾ, ਉਹਨਾਂ ਨੂੰ ਸਾਂਭਣਾ, ਉਹਨਾਂ ਦੀ ਪਰਵਰਿਸ਼, ਇਹ ਮਾਂ ਪਿਓ ਦਾ ਫਰਜ਼ ਹੈ। ਠੀਕ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮਾਂ ਦਾ ਫਰਜ਼ ਹੈ, ਪਿਤਾ ਦਾ ਫਰਜ਼ ਹੈ। ਪਰ ਬੇਟਾ, ਇੱਕ ਤੇਰਾ ਵੀ ਫਰਜ਼ ਬਣਦਾ ਹੈ, ਉਸ ਫਰਜ਼ ਨੂੰ ਨਾ ਸਾਡੇ ਸਿੱਖ ਵਿਦਵਾਨਾਂ ਨੇ ਸੰਸਾਰ ਦੇ ਸਾਹਮਣੇ ਰੱਖਿਆ, ਬੱਚਿਆਂ ਦੇ ਸਾਹਮਣੇ ਰੱਖਿਆ। ਹੋ ਸਕਦਾ ਇਹਨਾਂ ਦੇ ਮਨਾਂ ਦੇ ਵਿੱਚ ਇਸ ਮਾਂ ਦੇ ਪ੍ਰਤੀ ਵੀ ਪਿਆਰ ਪੈਦਾ ਹੋ ਜਾਏ। ਜਿਹੜੀਆਂ ਮਾਵਾਂ ਵਿਚਾਰੀਆਂ ਰੁਲ ਰਹੀਆਂ ਨੇ, ਉਹਨਾਂ ਨੂੰ ਸਾਂਭਣ ਦਾ ਚਾਅ ਪੈਦਾ ਹੋ ਜਾਏ। ਕੁਝ ਉਦਾਹਰਨ ਆਪ ਸੰਗਤਾਂ ਨੂੰ ਪਤਾ ਹੈ, ਅਕਬਰ ਬਾਦਸ਼ਾਹ ਦੇ ਘਰ ਦੇ ਵਿੱਚ ਇੱਕ ਗਵੱਈਆ ਹੋਇਆ ਜਿਹਦਾ ਨਾਮ ਸੀ ਤਾਨ ਸੈਨ। ਤਾਨ ਸਿੰਘ ਦੇ ਉਸਤਾਦ ਦਾ ਨਾਂ ਸੀ ਹਰੀਦਾਸ, ਤੇ ਹਰੀਦਾਸ ਦੇ ਉਸਤਾਦ ਦਾ ਨਾਂ ਸੀ ਭਾਈ ਮਰਦਾਨਾ ਜੀ। ਉਹਨਾਂ ਦੇ ਵਿੱਚੋਂ ਅੱਗੋਂ ਰਾਗ ਵਿਦਿਆ ਇਹਨਾਂ ਨੂੰ ਮਿਲੀ। ਜਿਹੜਾ ਤਾਨ ਸੈਨ ਗਵੱਈਆ ਸੀ ਨਾ, ਜਿਸ ਵੇਲੇ ਅਕਬਰ ਬਾਦਸ਼ਾਹ ਦੇ ਘਰ ਦੇ ਵਿੱਚ ਜਾ ਕੇ ਰਾਗ ਗਾਉਂਦਾ ਸੀ, ਉਹ ਅਕਬਰ ਬਾਦਸ਼ਾਹ ਇੰਨਾ ਖੁਸ਼ ਹੁੰਦਾ ਸੀ, ਇਹਨਾਂ ਨੂੰ ਸਕੂਨ ਮਿਲਦਾ ਸੀ। ਉਹ ਕਹਿੰਦਾ ਸੀ, ਤਾਨ ਸੈਨ, ਜਦੋਂ ਤੂੰ ਰਾਗ ਆਲਾਪਦਾ ਹੈ, ਰਾਗ ਗਾਉਂਦਾ, ਸੱਚ ਜਾਣੀ ਮੇਰੇ ਅੰਦਰ ਦੇ ਦੁੱਖ ਜਿਹੜੇ ਨੇ ਮੈਨੂੰ ਭੁੱਲ ਜਾਂਦੇ, ਇੰਨਾ ਸਕੂਨ ਮਿਲਦਾ, ਇੰਨਾ ਮੈਨੂੰ ਖੁਸ਼ੀ ਮਿਲਦੀ ਜਦੋਂ ਤੂੰ ਰਾਗ ਗਾਉਂਦਾ। ਇੱਕ ਦਿਨ ਕਹਿਣ ਲੱਗਾ, ਤੂੰ ਤੇ ਇੰਨਾ ਮਹਾਨ ਹੈ। ਕਹਿਣ ਲੱਗਿਆ, ਮੈਂ ਤੇਰੇ ਜਨਮ ਦੇਣ ਵਾਲੀ ਮਾਂ ਨੂੰ ਵੇਖਣਾ ਚਾਹੁੰਦਾ, ਜਿਸ ਮਾਂ ਨੇ ਇਸ ਤਾਨ ਸੈਨ ਨੂੰ ਪੈਦਾ ਕੀਤਾ ਹੈ, ਇੰਨਾ ਗੁਣੀ ਮਨੁੱਖ ਪੈਦਾ ਕੀਤਾ ਹੈ, ਜਿਹਨੂੰ ਅਕਬਰ ਬਾਦਸ਼ਾਹ ਵੀ ਉੱਠ ਕੇ ਸਲਾਮਾਂ ਕਰਦਾ। ਜਦੋਂ ਅਕਬਰ ਬਾਦਸ਼ਾਹ ਨੇ ਕਿਹਾ ਨਾ ਵੀ ਮੈਂ ਤੇਰੀ ਮਾਂ ਨੂੰ ਵੇਖਣਾ ਚਾਹੁੰਦਾ, ਉਹਦੇ ਦਰਸ਼ਨ ਕਰਨੇ ਚਾਹੁੰਦਾ, ਤੇਰੀ ਕੁੱਖ ਦੇ ਵਿੱਚੋਂ ਜਿਸ ਮਾਂ ਤੈਨੇ ਜਨਮ ਦਿੱਤਾ, ਉਸ ਵੇਲੇ ਤਾਨ ਸੈਨ ਕਹਿਣ ਲੱਗਾ ਵੀ ਠੀਕ ਹੈ, ਚੁੱਪ ਕਰਕੇ ਘਰ ਦੇ ਵਿੱਚ ਆ ਗਿਆ। ਜਿਸ ਵੇਲੇ ਘਰ ਵਿੱਚ ਆਇਆ ਨਾ, ਤੇ ਬੜਾ ਖਾਮੋਸ਼ ਜਿਹਾ ਹੋ ਕੇ ਬਹਿ ਗਿਆ। ਅੱਜ ਉਹਦੀ ਮਾਂ ਨੇ ਪੁੱਛਿਆ ਸੀ, ਬੇਟਾ ਅੱਜ ਇੰਨਾ ਉਦਾਸ ਕਿਉਂ, ਇੰਨਾ ਖਾਮੋਸ਼ ਕਿਉਂ ਬੇਟਾ? ਅੱਗੇ ਬਾਦਸ਼ਾਹ ਦੇ ਘਰ ਦੇ ਵਿੱਚ ਆਉਣਾ, ਬੜਾ ਪ੍ਰਸੰਨ,
ਖੁਸ਼ੀਆਂ ਖੇੜਿਆਂ ਨਾਲ ਆਉਣਾ, ਅੱਜ ਇਹਨਾਂ ਉਦਾਸ ਕਿਉਂ, ਪਰੇਸ਼ਾਨ ਕਿਉਂ? ਉਸ ਵੇਲੇ ਤਾਨਸੇਨ ਕਹਿਣ ਲੱਗਾ, ਮਾਂ ਮੈਂ ਹੈਰਾਨ ਹੈ, ਤੂੰ ਇੱਕ ਦਿਨ ਵੀ ਸਕੂਲ ਨਹੀਂ ਗਈ, ਕਿਤੇ ਪੜ੍ਹਾਈ ਨਹੀਂ ਕੀਤੀ, ਤੂੰ ਮੇਰਾ ਚਿਹਰਾ ਬੜੀ ਛੇਤੀ ਪੜ੍ਹ ਲੈਂਦੀ। ਤੇ ਉਸ ਮਾਂ ਨੇ ਕਿਹਾ ਸੀ, ਬੇਟਾ ਕੀ ਹੋ ਗਿਆ ਜੇ ਮੈਂ ਸੰਸਾਰ ਦੀ ਪੜ੍ਹਾਈ ਨਹੀਂ ਕੀਤੀ ਪਰ ਤੈਨੂੰ ਆਪਣੀ ਕੁੱਖ ਦੇ ਵਿੱਚ 9 ਮਹੀਨੇ ਸਾਂਭਿਆ, ਮੈਂ ਤੇਰਾ ਚਿਹਰਾ ਉਸੇ ਵੇਲੇ ਪੜ੍ਹ ਲੈਂਦੀ, ਕਿਉਂ ਉਦਾਸ? ਕਹਿਣ ਲੱਗਾ, ਮਾਂ ਅਕਬਰ ਬਾਦਸ਼ਾਹ ਨੇ ਖੁਸ਼ ਹੋ ਕੇ ਮੇਰੇ ਰਾਗ ਤੋਂ ਇੱਕ ਸਵਾਲ ਮੇਰੇ ਸਾਹਮਣੇ ਰੱਖ ਦਿੱਤਾ। ਉਹ ਸਵਾਲ ਕਿਹੜਾ ਰੱਖਿਆ? ਉਹ ਕਹਿੰਦਾ ਵੀ ਤਾਨਸੇਨ, ਮੈਂ ਤੇਰੀ ਮਾਂ ਨੂੰ ਵੇਖਣਾ ਚਾਹੁੰਦਾ। ਤੇ ਕਹਿਣ ਲੱਗੀ, ਇਹਦੇ ਵਿੱਚ ਬੇਟਾ ਕਿਹੜੀ ਵੱਡੀ ਗੱਲ, ਜੇ ਉਹਨੇ ਕਿਹਾ ਤੇ ਮੈਂ ਤੇਰੇ ਨਾਲ ਦਰਬਾਰ ਚਲੇ ਜਾਵਾਂ। ਪਰ ਤਾਨਸੇਨ ਕਹਿਣ ਲੱਗਾ, ਮਹਾਰਾਜ ਮਾਂ, ਮੈਂ ਤੈਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਨਹੀਂ ਲੈ ਕੇ ਜਾ ਸਕਦਾ। ਪੁੱਛਿਆ ਕਿਉਂ? ਕਹਿਣ ਲੱਗੇ ਵੀ ਮੇਰਾ ਇੰਨਾ ਮਾਣ ਸਨਮਾਨ ਤੈਨੂੰ ਵੇਖ ਕੇ ਕੋਈ ਮਖੌਲ ਨਾ ਕਰਦੇ, ਵੀ ਏਡਾ ਵੱਡਾ ਗਵਈਆ, ਏਡਾ ਵੱਡਾ ਤਾਨਸੇਨ, ਆ ਉਹਦੀ ਮਾਂ ਜਾਂਦੀ ਪਈ। ਪੁੱਛਿਆ ਜੀ ਕਿਉਂ? ਤੇ ਲਿਖਿਆ ਵਿਦਵਾਨਾਂ ਨੇ ਵੀ ਤਾਨਸੇਨ ਦੀ ਮਾਂ ਦਾ ਕੱਦ ਬੜਾ ਛੋਟਾ ਜਿਹਾ, ਉਹਦਾ ਰੰਗ ਰੂਪ ਬਹੁਤ ਇੰਜ ਕਹਿ ਲਈਏ ਵੀ ਪ੍ਰਭਾਵਿਤ ਕਰਨ ਵਾਲਾ ਨਹੀਂ ਸੀ। ਤੇ ਤਾਨਸੇਨ ਕਹਿਣ ਲੱਗਾ, ਮੈਂ ਆਪਦੀ ਬੇਇੱਜ਼ਤੀ ਬਰਦਾਸ਼ਤ ਕਰ ਸਕਦਾ ਹੈ ਪਰ ਮਾਂ, ਭਰੀ ਸਭਾ ਦੇ ਵਿੱਚ ਮੇਰੀ ਮਾਂ ਦੇ ਉੱਤੇ ਕੋ ਉਂਗਲ ਚੁੱਕ ਕੇ ਕਰੇ ਵੀ ਆਹ ਤਾਨਸੇਨ ਦੀ ਮਾਂ, ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਨਹੀਂ ਸੁਣ ਸਕਦਾ ਤੇਰੇ ਬਰਖਿਲਾਫ ਕੋਈ ਬਚਨ, ਤੇਰੀ ਬੇਇੱਜ਼ਤੀ ਮੈਂ ਨਹੀਂ ਸਹਾਰ ਸਕਦਾ। ਉਹ ਕਹਿਣ ਲੱਗੀ, ਬੇਟਾ ਫਿਰ ਇੰਜ ਕੰਮ ਕਰ, ਚਲੋ ਹੁਣ ਬਾਦਸ਼ਾਹ ਦਾ ਹੁਕਮ ਵੀ ਮੰਨਣਾ, ਉਹਦੇ ਘਰ ਦੇ ਵਿੱਚ ਸਾਡੀ ਰੋਜੀ ਰੋਟੀ ਚੱਲਦੀ। ਕਹਿਣ ਲੱਗੀ ਵੀ ਤੂੰ ਬਾਦਸ਼ਾਹ ਨੂੰ ਕਹਿ ਦੀ ਵੀ ਅਕਬਰ ਬਾਦਸ਼ਾਹ, ਜੇ ਤੂੰ ਤਾਨਸੇਨ ਮਾਂ ਦੀ ਮੁੱਖ ਵੇਖਣਾ ਤੇ ਤੇਰੇ ਦਰਬਾਰ ਵਿੱਚ ਨੀ, ਤੂੰ ਤਾਨਸੇਨ ਦੇ ਘਰ ਦੇ ਵਿੱਚ ਚੱਲ ਕੇ ਆ। ਉਹ ਕਹਿਣ ਲੱਗਾ, ਮਾਂ ਇਹ ਠੀਕ, ਜੇ ਆ ਗਿਆ ਤਾਂ ਵੀ ਠੀਕ, ਨਾ ਆ ਗਿਆ ਤੇ ਚਲੋ ਬਚਾਅ ਹੋ ਜਾਏਗਾ। ਉਹਨੇ ਅਗਲੇ ਦਿਨ ਜਾ ਕੇ ਕਹਿ ਦਿੱਤਾ ਵੀ ਬਾਦਸ਼ਾਹ, ਤੁਸੀਂ ਮੇਰੀ ਮਾਂ ਨੂੰ ਦਰਬਾਰ ਵਿੱਚ ਬੁਲਾਇਆ ਸੀ ਪਰ ਮੇਰੀ ਮਾਂ ਨੇ ਜਵਾਬ ਦੇ ਦਿੱਤਾ। ਪੁੱਛਿਆ ਕਿਉਂ? ਕਹਿਣ ਲੱਗੀ, ਜੇ ਬਾਦਸ਼ਾਹ ਨੇ ਮੇਰਾ ਮੁੱਖ ਵੇਖਣਾ ਤੇ ਮੇਰੇ ਘਰ ਦੇ ਵਿੱਚ ਆ। ਤੇ ਬਾਦਸ਼ਾਹ ਕਹਿਣ ਲੱਗਾ ਵੀ ਚਲੋ ਇਹਦੇ ਵਿੱਚ ਕਿਹੜੀ ਵੱਡੀ ਗੱਲ, ਤੂੰ ਕਿਹੜਾ ਦੂਰ ਰਹਿੰਦਾ ਮੇਰੇ ਮਹੱਲਾ ਦੇ, ਤੇ ਤੇਰਾ ਘਰ, ਮੈਂ ਚਲੇ ਜਾਵਾਂਗਾ। ਅਗਲੇ ਦਿਨ ਅਕਬਰ ਬਾਦਸ਼ਾਹ ਜਿਹੜਾ, ਧਿਆਨ ਰੱਖਿਆ ਜਿਹੜਾ ਮਦਰਸ ਡੇ ਮਨਾ ਰਹੇ ਨੇ, ਉਹਦੇ ਬਾਰੇ ਆਪ ਸੰਗਤਾਂ ਦੇ ਨਾਲ 2-4 ਮਿੰਟ ਦੇ ਵਚਨ ਸਾਂਝੇ ਕਰਨੇ। ਕਿੱਡਾ ਵੱਡਾ ਮਾਂ ਦਾ ਸਾਡੇ ਉੱਤੇ ਪਰਉਪਕਾਰ। ਅਗਲੇ ਦਿਨ ਬਾਦਸ਼ਾਹ ਆਪਣੇ 2-4 ਅਹਿਲਕਾਰਾਂ ਦੇ ਨਾਲ, ਜਿਹਦੇ ਵਿੱਚ ਬੀਰਬਾਲ ਉਹਦਾ ਵਜ਼ੀਰ ਸੀ, ਹੋਰ 2-4 ਅਹਿਲਕਾਰ ਸਿਆਣੇ ਨੂੰ ਨਾਲ ਲੈ ਕੇ ਤਾਨਸੇਨ ਦੇ ਘਰ ਦੇ ਵਿੱਚ ਆ ਗਏ। ਜਿਸ ਵੇਲੇ ਬਾਦਸ਼ਾਹ ਆਇਆ ਤੇ ਤਾਨਸੇਨ ਦੀ ਮਾਂ ਵਿਹੜੇ ਵਿੱਚ ਬੈਠੀ ਸੀ, ਉਹਨੇ ਆਪਣਾ ਮੁੱਖ ਢੱਕ ਲਿਆ, ਬਸਤਰ ਲੈ ਲਿਆ, ਕੱਪੜਾ ਲੈ ਲਿਆ। ਜਿਸ ਵੇਲੇ ਬਾਦਸ਼ਾਹ ਆਇਆ ਉਹਨੇ ਦੂਰੋਂ ਸਲਾਮ ਕੀਤੀ, ਮਾਂ ਨੇ ਵੀ ਸਲਾਮ ਕੀਤੀ, ਤਾਨਸੇਨ ਦੇ ਘਰ ਦੇ ਵਿੱਚ ਬਿਠਾਇਆ, ਆਓ ਭਗਤ ਕੀਤੀ। ਉਸ ਵੇਲੇ ਬਾਦਸ਼ਾਹ ਕਹਿਣ ਲੱਗਾ, ਮਾਂ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਮੈਂ ਤੇਰਾ ਮੁੱਖ ਵੇਖਣ ਵਾਸਤੇ ਆਇਆ, ਤੂੰ ਆਪਣਾ ਮੁੱਖ ਢੱਕ ਲਿਆ, ਆਪਣੇ ਮੁੱਖ ਨੂੰ ਨੰਗਾ ਕਰ, ਮੈਂ ਵੇਖਣਾ ਚਾਹੁੰਦਾ ਜਿਸ ਮਾਂ ਦੀ ਕੁੱਖ ਦੇ ਵਿੱਚੋਂ ਤਾਨਸੇਨ ਪੈਦਾ ਹੋਇਆ, ਇੰਨਾ ਗੁਣੀ ਬੰਦਾ ਪੈਦਾ ਹੋਇਆ, ਮੈਂ ਉਸ ਮਾਂ ਦਾ ਮੁੱਖ ਤੇ ਵੇਖ ਲਵਾਂ। ਉਹਦੀ ਮਾਂ ਨੇ ਜਵਾਬ ਪਤਾ ਕੀ ਦਿੱਤਾ ਸੀ? ਕਹਿਣ ਲੱਗੇ, ਬਾਦਸ਼ਾਹ ਜੀ ਆਇਆ ਸਾਡੇ ਘਰ ਦੇ ਵਿੱਚ, ਤੇਰੀ ਆਓ ਭਗਤ। ਪਰ ਕਹਿਣ ਲੱਗੀ, ਬੇਟਾ ਮਾਵਾਂ ਦੇ ਮੁੱਖ ਨਹੀਂ ਵੇਖੀ ਦੇ ਹੁੰਦੇ, ਮਾਵਾਂ ਦੀ ਕੁੱਖ ਵੇਖੀ ਦੀ ਹੁੰਦੀ। ਮਾਂ ਨੇ ਆਪਣੀ ਕੁੱਖ ਦੇ ਵਿੱਚ ਜਿਹੜੀ ਔਲਾਦ ਨੂੰ ਜਨਮ ਦਿੱਤਾ ਹੈ, ਉਹ ਕਿੰਨੀ ਕੁ ਮਹਾਨ ਹੈ। ਇੱਕ ਸਮੁੰਦਰੀ ਗ੍ਰੰਥ, ਉਹਦਾ ਮੈਂ ਇੱਕ ਪਦਾ ਪੜ੍ਹ ਕੇ ਆਪਣਾ ਸੰਗਤਾਂ ਨੂੰ ਸੁਣਾਵਾਂ, ਬੜਾ ਸੋਹਣਾ ਵਿਦਵਾਨ ਨੇ ਲਿਖਿਆ। ਉਹ ਵੀ ਕਹਿੰਦਾ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਹਾਂ ਗਵਾਵੈ ਨੂੰ। ਇਹਦੇ ਅਰਥ ਤੁਸੀਂ ਬੜੇ ਸਮਝ, ਇਹ ਮਾਂ ਜੇ ਜਨਮ ਦੇਣੇ ਤੇ ਭਗਤ ਨੂੰ ਜਨਮ ਦੇਣ, ਜੇ ਜਨਮ ਦੇਣੇ ਤੇ ਸੂਰ ਨੂੰ, ਸੂਰਮੇ ਨੂੰ ਜਨਮ ਦੇ, ਜੇ ਜਨਮ ਦੇਣੇ ਤੇ ਐਸੇ ਦਾਤੇ ਨੂੰ ਜਨਮ ਦੇ ਜਿਹੜਾ ਸੰਸਾਰ ਵਿੱਚ ਕਿਸੇ ਨੂੰ ਵੰਡ ਸਕਣ, ਜੇ ਤੂੰ ਇਹਨਾਂ ਦੇ ਵਿੱਚੋਂ ਕਿਸੇ ਬੱਚੇ ਨੂੰ ਐਸੇ ਨੂੰ ਜਨਮ ਨਹੀਂ ਦੇ ਸਕਦੀ ਤੇ ਆਪਣੇ ਸਰੂਪ ਨੂੰ, ਆਪਣੀ ਜ਼ਬਾਨੀ ਨੂੰ ਨਾ ਹੀ ਖਤਮ ਕਰ, ਨਾ ਹੀ ਬੱਚੇ ਨੂੰ ਜਨਮ ਦੇ। ਜਦੋਂ ਅਸੀਂ ਮਾਂ ਨੇ ਐਸੇ ਬਚਨ ਕਹਿਣਾ, ਬਾਦਸ਼ਾਹ ਮਾਵਾਂ ਦਾ ਮੁੱਖ ਨਹੀਂ ਵੇਖੀ ਦਿੰਦਾ, ਮਾਵਾਂ ਦੀ ਕੁੱਖ ਵੇਖੀ ਦੇ। ਹੁਣ ਬਾਦਸ਼ਾਹ ਜਿਹੜਾ ਅਕਬਰ ਬਾਦਸ਼ਾਹ ਨਾ, ਬੜਾ ਸਿਆਣਾ ਸੀ ਤੇ ਬੜਾ ਧਰਮੀ ਵੀ ਸੀ।
ਉਹ ਹੰਕਾਰੀ ਨਹੀਂ ਸੀ। ਹਾਲਾਂਕਿ ਜਹਾਂਗੀਰ ਬਾਦਸ਼ਾਹ ਬੜਾ ਹੰਕਾਰੀ ਹੋਇਆ, ਸ਼ਾਹਜਹਾਨ ਬਾਦਸ਼ਾਹ ਬੜਾ ਹੰਕਾਰੀ ਹੋਇਆ, ਔਰੰਗਜ਼ੇਬ ਬਾਦਸ਼ਾਹ ਬਹੁਤ ਹੰਕਾਰੀ ਹੋਇਆ, ਪਰ ਅਕਬਰ ਬਾਦਸ਼ਾਹ ਧਰਮ ਨੂੰ ਮੰਨਣ ਵਾਲਾ ਸੀ, ਧਰਮੀ ਬੰਦਾ। ਇਸੇ ਕਰਕੇ ਗੋਇੰਦਵਾਲ ਸਾਹਿਬ ਚੱਲ ਕੇ ਆਇਆ ਸੀ ਗੁਰੂ ਅਮਰਦਾਸ ਮਹਾਰਾਜ ਦਰਸ਼ਨ ਕਰਨ ਵਾਸਤੇ। ਤੇ ਜਦੋਂ ਮਹਾਰਾਜ ਦੇ ਘਰ ਦੇ ਵਿੱਚ ਆਇਆ ਤੇ ਸਤਿਗੁਰਾਂ ਨੇ ਕਿਹਾ ਸੀ, ਬਾਦਸ਼ਾਹ ਇਹ ਗੁਰੂ ਨਾਨਕ ਦਾ ਘਰ ਏ, ਜੇ ਗੁਰੂ ਦੇ ਦਰਸ਼ਨ ਕਰਨੇ ਤੇ ਤੱਪੜ ਤੇ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕ। ਉਹਦੇ ਹੰਕਾਰ ਨੂੰ ਥੱਲੇ ਸੁੱਟਣ ਵਾਲਾ ਉਹਨੇ ਮਨਾ ਨਹੀਂ ਸੀ ਕੀਤਾ। ਕਹਿ ਲੱਗਾ, ਮਹਾਰਾਜ ਸਤ ਬਚਨ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਹੈ, ਜੋ ਤੁਹਾਡੀ ਘਰ ਦੀ ਮਰਿਆਦਾ ਨੂੰ ਸਤ ਕਰਕੇ ਮੰਨਾਂਗਾ ਤੇ ਤੱਪੜ ਤੇ ਬੈਠ ਕੇ ਅੱਜ ਹਿੰਦੁਸਤਾਨ ਦਾ ਬਾਦਸ਼ਾਹ ਪ੍ਰਸ਼ਾਦਾ ਛਕਦਾ ਰਹੇ। ਹੰਕਾਰ ਨਹੀਂ, ਧਰਮੀ ਬੰਦਾ। ਉਹ ਕਹਿਣ ਲੱਗਾ, ਮਾਂ ਸਤ ਬਚਨ। ਉਸੇ ਵੇਲੇ ਤਾਨ ਸੈਨ ਦੀ ਮਾਂ ਨੂੰ ਮੱਥਾ ਟੇਕਿਆ ਤੇ ਵਾਪਸ ਆ ਗਈ। ਬੜਾ ਖੁਸ਼ ਹੋਇਆ ਉਸ ਮਾਂ ਦਾ ਜਵਾਬ ਸੁਣ ਕੇ। ਅੱਜ ਆਪਣੇ ਮਹੱਲਾਂ ਵਿੱਚ ਆਇਆ, ਘਰ ਦੇ ਵਿੱਚ ਆਪਣੀ ਮਾਂ ਬੈਠੀ ਸੀ। ਕਹਿਣ ਲੱਗੇ, ਮਾਂ ਅੱਜ ਤਾਨ ਸੈਨ ਦੀ ਮਾਂ ਨੇ ਇਹੋ ਜਿਹੇ ਬਚਨ ਕਹੇ ਨੇ, ਮੇਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਰੋਮ ਰੋਮ ਖਿੜ ਗਿਆ। ਕਹਿਣ ਲੱਗੇ, ਮੈਂ ਇੱਕ ਗੱਲ ਤੈਨੂੰ ਵੀ ਪੁੱਛਣੀ ਚਾਹੁੰਦਾ। ਪਹਿਲਾਂ ਤਾਨ ਸੈਨ ਦੀ ਮਾਂ ਨੂੰ ਪੁੱਛੇ, ਹੁਣ ਮੈਂ ਆਪਣੀ ਮਾਂ ਨੂੰ ਪੁੱਛਣਾ। ਕਹਿਣ ਲੱਗੀ, ਬੇਟਾ ਕੀ ਪੁੱਛਣਾ? ਕਹਿਣ ਲੱਗੇ, ਮਾਂ ਉਹਨੇ ਜਨਮ ਦਿੱਤਾ ਹੈ ਗਵੱਈਏ ਨੂੰ, ਇੱਕ ਗੁਣੇਵਾਨ ਬੰਦੇ ਨੂੰ। ਤੂੰ ਜਨਮ ਦਿੱਤਾ ਇੱਕ ਹਿੰਦੁਸਤਾਨ ਦੇ ਬਾਦਸ਼ਾਹ ਨੂੰ, ਅੱਜ ਮੈਂ ਤੇਰੀ ਕੁੱਖ ਦੇ ਵਿੱਚੋਂ ਪੈਦਾ ਹੋ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਬੈਠਾ ਹੈ। ਲੋਕ ਕਹਿੰਦੇ ਨੇ ਮਾਂ ਦਾ ਕਰਜ਼ਾ ਕੋਈ ਨਹੀਂ ਦੇ ਸਕਦਾ, ਅੱਜ ਮੈਂ ਤੇਰਾ ਕਰਜ਼ਾ ਸਭ ਲਾ ਦੇਣ। ਕਹਿਣ ਲੱਗੇ, ਉਸ ਵੇਲੇ ਅਕਬਰ ਬਾਦਸ਼ਾਹ ਦੀ ਮਾਂ ਨੇ ਇੱਕ ਥੱਪੜ ਵੀ ਮਾਰ ਦਿੱਤਾ। ਬੇਟਾ ਕਿਹੋ ਜਿਹੀਆਂ ਗੱਲਾਂ ਕਰਦਾ? ਪੁੱਛਿਆ, ਕਿਉਂ? ਕਹਿਣ ਲੱਗੇ, ਮਾਂ ਦਾ ਕੋਈ ਕਰਜ਼ਾ ਨਹੀਂ ਹੋ ਦੇ ਸਕਦਾ। ਪੁੱਛਿਆ, ਮੈਂ ਦੇ ਸਕਦਾ ਹਿੰਦੁਸਤਾਨ ਦਾ ਬਾਦਸ਼ਾਹ? ਤੇਰੇ ਵਰਗੇ ਮੈਂ ਬੁੱਤ ਸੋਨੇ ਦੇ ਬਣਾ ਕੇ ਲਵਾ ਦਿੰਦਾ, ਤੇਰੇ ਚਰਨਾਂ ਦੇ ਵਿੱਚ ਮੈਂ ਹੀਰੇ ਪੇਟ ਕਰ ਸਕਦਾ, ਤੇਰੇ ਚਰਨਾਂ ਵਿੱਚ ਮੈਂ ਮਾਇਆ ਦੇ ਅੰਬਾਰ ਲਾ ਸਕਦਾ, ਅੱਜ ਮੈਂ ਕਰਜ਼ਾ ਲਾ ਕੇ ਜਾਣਾ ਮਾਂ ਦਾ, ਦੱਸ ਕੀ ਕਰਜ਼ਾ ਹੁੰਦਾ ਮਾਂ? ਤੇ ਉਹ ਸਿਆਣੀ ਮਾਂ ਕਹਿਣ ਲੱਗੀ, ਬੇਟਾ ਜੇ ਮੇਰਾ ਕਰਜ਼ਾ ਦੇਣਾ ਹੀ ਨਾ, ਅੱਜ ਰਾਤ ਨੂੰ ਮੇਰੇ ਮੰਜੇ ਦੇ ਕੋਲ ਆਪਣਾ ਮੰਜਾ ਡਾਕ ਤੇ ਇੱਕ ਰਾਤ ਮੇਰੇ ਕੋਲ ਸੋਈ। ਉਹ ਕਹਿਣ ਲੱਗਾ ਵੀ ਠੀਕ ਹੈ। ਰਾਤ ਦਾ ਸਮਾਂ ਹੋਇਆ, ਸਰਦੀਆਂ ਦੇ ਦਿਹਾੜੇ ਸਨ, ਜਿਸ ਵੇਲੇ ਅੱਜ ਅਕਬਰ ਬਾਦਸ਼ਾਹ ਨੇ ਆਪਣੀ ਮਾਂ ਦੇ ਪਲੰਘ ਦੇ ਕੋਲ ਪਲੰਘ ਡਾਇਆ, ਕੋਲ ਪੈ ਗਿਆ। ਅੱਧੀ ਰਾਤ ਦਾ ਸਮਾਂ, ਮਾਂ ਦੇ ਹੱਥ ਵਿੱਚ ਪਾਣੀ ਦਾ ਕਟੋਰਾ ਸੀ। ਉੱਠੀਏ ਮਾਂ, ਠੰਡਾ ਪਾਣੀ ਥੋੜਾ ਜਿਹਾ ਆਪਣੇ ਹੱਥ ਵਿੱਚ ਭਰ ਕੇ ਤੇ ਬਾਦਸ਼ਾਹ ਦੇ ਮੂੰਹ ਦੇ ਉੱਤੇ ਛਿੱਟੇ ਮਾਰ ਦਿੱਤੇ। ਉਸੇ ਵੇਲੇ ਤਰਬ ਕੇ ਉੱਠਿਆ, ਕਹਿਣ ਲੱਗਾ, ਮਾਂ ਕੀ ਹੋ ਗਿਆ? ਇੰਨਾ ਠੰਡਾ ਪਾਣੀ, ਇੰਨੀ ਠੰਡ, ਮੇਰੇ ਮੂੰਹ ਤੇ ਪਾਣੀ ਪਾ ਦਿੱਤਾ ਜੀ? ਮਾਂ ਕਹਿਣ ਲੱਗੀ, ਬੇਟਾ ਪਤਾ ਨਹੀਂ ਲੱਗਾ ਬਜ਼ੁਰਗ ਹੈ, ਤੇਰੇ ਮੂੰਹ ਤੇ ਪਾਣੀ ਪੈ ਗਿਆ। ਅਗਲਾ ਦਿਨ ਫਿਰ ਹੋਇਆ, ਅੱਜ ਅਕਬਰ ਬਾਦਸ਼ਾਹ ਫਿਰ ਮਾਂ ਕੋਲ ਸੁੱਤਾ ਹੈ। ਅੱਜ ਮਾਂ ਨੇ ਕੱਲ ਨਾਲੋਂ ਥੋੜਾ ਜਿਹਾ ਵੱਧ ਪਾਣੀ ਮੂੰਹ ਤੇ ਪਾ ਦਿੱਤਾ। ਉੱਠਿਆ ਤਰਬ ਕੇ, ਕਹਿਣ ਲੱਗਾ, ਮਾਂ ਕੀ ਭਾਣਾ ਵਾਪਰ ਗਿਆ, ਅੱਜ ਫਿਰ ਠੰਡਾ ਪਾਣੀ ਪਾ ਦਿੱਤਾ ਜੀ? ਹੱਥ ਜੋੜ ਕੇ ਮਾਂ ਕਹਿਣ ਲੱਗੀ, ਬੇਟਾ ਬਜ਼ੁਰਗ ਹੋ ਗਈ ਹੈ, ਪਤਾ ਹੀ ਨਹੀਂ ਲੱਗਾ ਪਾਣੀ ਪੀਣ ਵਾਸਤੇ ਉੱਠੀ ਸਾਂ, ਤੇਰੇ ਮੂੰਹ ਤੇ ਪੈ ਗਿਆ। ਗੁਰਮੁਖ ਤੀਸਰਾ ਦਿਨ ਹੋਇਆ, ਅੱਜ ਅਕਬਰ ਬਾਦਸ਼ਾਹ ਮਾਂ ਦੇ ਕੋਲ ਸੁੱਤਾ ਹੈ। ਅੱਧੀ ਰਾਤ ਦਾ ਸਮਾਂ, ਅੱਜ ਮਾਂ ਨੇ ਥੋੜਾ ਜਿਹਾ ਹੱਥ ਨਾਲ ਚੁਲੀ ਨਾਲ ਪਾਣੀ ਨਹੀਂ, ਜਿੰਨਾ ਵੀ ਗੜਵੀ ਦੇ ਵਿੱਚ ਪਾਣੀ ਸੀ ਸਾਰਾ ਹੀ ਬਾਦਸ਼ਾਹ ਦੇ ਮੂੰਹ ਤੇ ਡੋਲ ਦਿੱਤਾ। ਉੱਠ ਕੇ ਤਰਬ ਕੇ ਉੱਠਿਆ, ਉਸੇ ਵੇਲੇ ਕਹਿਣ ਲੱਗਾ, ਮਾਂ ਅੱਜ ਤੋਂ ਬਾਅਦ ਮੈਂ ਤੇਰੇ ਕੋਲ ਨਹੀਂ ਸੌਣਾ। ਪੁੱਛਿਆ, ਕਿਉਂ? ਕਹਿਣ ਲੱਗਾ, ਤੇਰਾ ਤੇ ਰੋਜ਼ ਦਾ ਕੰਮ ਹੈ ਠੰਡ ਦੇ ਵਿੱਚ ਠੰਡਾ ਪਾਣੀ ਮੂੰਹ ਤੇ ਪਾ ਦੇਣੇ। ਉਸ ਵੇਲੇ ਮਾਂ ਨੇ ਬਾਂਹ ਫੜ ਲਈ, ਕਹਿਣ ਲੱਗੀ, ਬੇਟਾ ਮੈਨੂੰ ਪਤਾ ਤੂੰ ਹਿੰਦੁਸਤਾਨ ਦਾ ਬਾਦਸ਼ਾਹ, ਤੇਰੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਤੂੰ ਸਭ ਕੁਝ ਮੈਨੂੰ ਦੇ ਸਕਦਾ ਹੈ। ਪਰ ਕਹਿਣ ਲੱਗੀ, ਕਦੇ ਧਿਆਨ ਕੀਤਾ ਜੀ, ਤੂੰ ਕਹਿੰਦਾ ਮੈਂ ਮਾਂ ਦਾ ਕਰਜ਼ਾ ਦੇਣਾ ਹੈ, ਮੈਂ ਤੇ 3 ਦਿਨ ਦੀ ਤੇਰੀ ਪ੍ਰੀਖਿਆ ਲਈ, ਤੀਸਰੇ ਦਿਨ ਹੀ ਭੱਜ ਗਿਆ ਹੈ। ਬੇਟਾ ਯਾਦ ਕਰ ਆਪਣੇ ਬਚਪਨ ਦੇ ਦਿਨ, ਜਦੋਂ ਤੂੰ ਛੋਟਾ ਜਿਹਾ ਸਾਂ, ਮੈਂ ਆਪਣੇ ਨਾਲ ਤੈਨੂੰ ਸਮਾਉਂਦੀ ਸਾਂ, ਜਦੋਂ ਮੈਂ ਇੱਕ ਪਾਸੇ ਤੂੰ ਪਿਆ ਹੁੰਦਾ ਸਾਂ, ਤੂੰ ਰਾਤ ਨੂੰ ਕਿਰਿਆ ਕਰ ਦਿੰਦਾ ਸੀ, ਮੈਂ ਉੱਠ ਕੇ ਤੈਨੂੰ ਆਪਣੇ ਦੂਸਰੇ ਪਾਸੇ ਪਾ ਲੈਂਦੀ ਸੀ, ਜਦੋਂ ਤੂੰ ਦੂਸਰੇ ਪਾਸੇ ਵੀ ਕਿਰਿਆ ਕਰ ਦਿੰਦਾ ਸੀ। ਕਹਿਣ ਲੱਗੀ, ਮੈਂ ਤੈਨੂੰ ਗਿੱਲੀ ਜਗ੍ਹਾ ਤੇ ਨਹੀਂ ਪਾਉਂਦੀ ਸੀ, ਮੈਂ ਚੁੱਕ ਕੇ ਰਾਤ ਨੂੰ ਤੈਨੂੰ ਆਪਣੀ ਛਾਤੀ ਤੇ ਪਾ ਲੈਂਦੀ ਸੀ, ਵੀ ਮੇਰੇ ਪੁੱਤਰ ਨੂੰ ਕਿਤੇ ਗਿੱਲਾ ਬਿਸਤਰਾ ਨਾ ਮਿਲੇ। ਮੈਂ ਆਪ ਇੰਨੀ ਤੇਰੀ ਸੇਵਾ ਕੀਤੀ ਆ ਬੇਟਾ, ਇੱਕ ਦਿਨ ਨਹੀਂ, 2 ਦਿਨ ਨਹੀਂ, ਜਿੰਨੀ ਦੇਰ ਤੱਕ ਤੂੰ ਸੁਰਤ ਨਹੀਂ ਸੰਭਾਲ ਸਕਿਆ, ਉਨੀ ਦੇਰ ਤੱਕ ਮੈਂ ਰੋਜ਼ ਗਿੱਲੇ ਤੇ ਪੈਂਦੀ ਰਹੀ ਹਾਂ, ਤੈਨੂੰ ਸੁੱਕੇ ਤੇ ਪਾਉਂਦੀ ਰਹੀ ਹਾਂ। ਜਦੋਂ ਆਹ ਬਚਨ ਕਹੇ, ਉਸ ਵੇਲੇ ਬਾਦਸ਼ਾਹ ਕਹਿਣ ਲੱਗਾ, ਮਾਂ ਇਹਨੂੰ ਕਰਜ਼ਾ ਕਹਿੰਦੇ ਨੇ? ਕਹਿਣ ਲੱਗੀ, ਹਾਂ। ਉੱਠ ਕੇ ਆਪਣੀ ਮਾਂ ਦੇ ਚਰਨਾਂ ਵਿੱਚ ਡਿੱਗ ਪਿਆ,
ਕਹਿਣ ਲੱਗਾ ਮਾਂ ਫਿਰ ਇਹ ਕਰਜ਼ਾ ਮੇਰੀ ਤੇ ਗੱਲ ਛੱਡ, ਕੋਈ ਦੁਨੀਆਂ ਦਾ ਵਰਲਡ ਦਾ ਬਾਦਸ਼ਾਹ ਵੀ ਹੋਵੇ ਤੇ ਉਹ ਵੀ ਮਾਂ ਦਾ ਕਰਜ਼ਾ ਨਹੀਂ ਉਲਾ ਸਕਦਾ। ਸੱਚ ਜੀ ਗੁਰਮਖੋ, ਅੱਜ ਮਦਰਸ ਡੇ ਆਪਾਂ ਮਨਾ ਰਹੇ ਹਾਂ, ਕੇਵਲ ਇੱਕ ਦਿਨ ਕੋਈ ਫੁੱਲਾਂ ਦਾ ਗੁਲਦਸਤਾ ਲਿਜਾ ਰਿਹਾ, ਕੁਝ ਕੁਝ ਲਿਜਾ ਰਿਹਾ, ਸਾਲ ਬਾਅਦ ਕੋਈ ਮਾਂ ਦੀ ਬਾਤ ਨਹੀਂ ਪੁੱਛਦਾ। ਲੁਧਿਆਣੇ ਦੇ ਵਿੱਚ ਨਾ 2000 ਸਾਲ ਦੇ ਵਿੱਚ ਇੱਕ ਵਾਰੀ ਰਿਸਰਚ ਕੀਤੀ ਗਈ, ਜਿਹੜੀਆਂ ਮਾਵਾਂ ਜਿਹੜੀਆਂ ਸਨ ਬਿਰਧ ਆਸ਼ਰਮ ਵਿੱਚ ਸਨ, ਬਜ਼ੁਰਗ ਬਿਰਧ ਆਸ਼ਰਮ ਵਿੱਚ, ਹਾਲਾਂਕਿ ਉਹਨਾਂ ਦੇ ਪੁੱਤਾਂ ਦੇ ਘਰ ਦੇ ਵਿੱਚ ਕਿਸੇ ਦੀ ਘਾਟ ਨਹੀਂ, ਸੋਹਣੇ ਘਰ ਨੇ, ਸਭ ਕੁਝ ਕੋਲ ਹੈ, ਪਰ ਮਾਵਾਂ ਬਿਰਧ ਆਸ਼ਰਮ ਵਿੱਚ ਬੈਠੀਆਂ। ਉੱਥੇ ਜਾ ਕੇ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੇ ਪੁੱਤਰਾਂ ਨੇ ਤੁਹਾਨੂੰ ਇੱਥੇ ਛੱਡ ਦਿੱਤਾ ਹੈ। ਕਹਿਣ ਲੱਗੇ ਵੀ ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ, ਤੁਸੀਂ ਆਪਣੀ ਔਲਾਦ ਬਾਰੇ ਹਲੇ ਵੀ ਕੁਝ ਸੋਚ ਰਹੇ, ਹਲੇ ਵੀ ਕੁਝ ਕਰ ਰਹੇ? ਇੱਕ ਮਾਂ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਮੈਂ ਤੇ ਕੁਝ ਨਹੀਂ ਕਰ ਸਕਦੀ, ਪਰ ਮੇਰੇ ਹਿਰਦੇ ਵਿੱਚ ਇੰਨਾ ਹਲੇ ਵੀ ਸਨੇਹ ਆ, ਚਲੋ ਕੋਈ ਗੱਲ ਨਹੀਂ, ਉਹਨਾਂ ਨੇ ਮੈਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਹੈ। ਕਹਿਣ ਲੱਗੀ ਵੀ ਜਦੋਂ ਵੀ ਇੱਥੋਂ ਬਿਰਧ ਆਸ਼ਰਮ ਵਿੱਚੋਂ ਮੈਨੂੰ ਖਾਣ ਵਾਸਤੇ ਮਿਲਦਾ, ਕੋਈ ਪੈਸਾ ਮਿਲਦਾ, ਜਦੋਂ ਵੀ ਮਹੀਨੇ ਬਾਅਦ 6 ਮਹੀਨੇ ਬਾਅਦ ਮੈਂ ਆਪਣੇ ਘਰ ਵਿੱਚ ਜਾਂਦੀ ਹਾਂ, ਉਹ ਵੀ ਆਪਣੇ ਪੁੱਤਰਾਂ ਨੂੰ ਦੇ ਆਉਂਦੀ। ਉਸ ਪੱਤਰਕਾਰਾਂ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੇ ਉਹ ਦੁਨੀਆਂ ਦੇ ਲੋਕੋ, ਆ ਜੇ ਮਾਂ ਦਾ ਹਿਰਦਾ, ਪੁੱਤਰਾਂ ਨੇ ਤੇ ਬਿਰਧ ਆਸ਼ਰਮ ਵਿੱਚ ਸੁੱਟਿਆ ਹੈ, ਪਰ ਬਿਰਧ ਆਸ਼ਰਮ ਵਿੱਚੋਂ ਜੋ ਮਾਂ ਨੂੰ ਮਿਲਦਾ ਹੈ ਨਾ, ਉਹ ਵੀ ਆਪਣੇ ਪੁੱਤਰਾਂ ਦੇ ਘਰ ਵਿੱਚ ਪਹੁੰਚਾ ਦੇ। ਮੈਂ ਇਹ ਤਾਂ ਬਚਨ ਸਾਂਝੇ ਕੀਤੇ ਨੇ, ਸਾਡੇ ਸਿੱਖ ਵਿਦਵਾਨ ਜੋ ਕੱਲ੍ਹ ਇੱਥੇ ਆ ਰਹੇ ਨੇ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਵੀ ਮਾਂ ਦੇ ਪ੍ਰਥਾਏ ਬਹੁਤ ਸੋਹਣਾ ਬੋਲਿਆ। ਸਾਡੇ ਸਿੱਖ ਵਿਦਵਾਨ ਹੋ ਰਹੇ ਨੇ ਪਰਵਾਨਾ ਸਾਹਿਬ, ਉਹਨਾਂ ਨੇ ਵੀ ਬਹੁਤ ਸੋਹਣਾ ਬੋਲਿਆ। ਇਹ ਇਸ ਕਰਕੇ ਚੇਤਾ ਕਰਾਇਆ ਜਾਂਦਾ ਨੌਜਵਾਨ ਪੀੜ੍ਹੀ ਨੂੰ, ਜਿਹੜੇ ਕਹਿੰਦੇ ਨੇ ਕੀ ਸਾਡੀ ਮਾਂ ਦਾ ਪਰਉਪਕਾਰ, ਕੀ ਸਾਡੇ ਪਿਓ ਦਾ ਪਰਉਪਕਾਰ, ਨਹੀਂ ਗੁਰਮੁਖੋ ਗਿਣਕੇ ਨਹੀਂ ਜੇ ਦੱਸਿਆ ਜਾ ਸਕਦਾ। ਬਸ ਇੰਨਾ ਹੀ ਕਹਿ ਦਿਓ, ਇੱਕ ਗੁਰੂ ਦੀ ਸੇਵਾ ਹੈ, ਇੱਕ ਰੱਬ ਦੀ ਸੇਵਾ ਹੈ, ਅਤੇ ਤੀਸਰੇ ਨੰਬਰ 'ਤੇ ਮਾਂ ਪਿਓ ਦੀ ਸੇਵਾ। ਜਿਹਨੇ ਗੁਰੂ ਦੀ ਸੇਵਾ ਕਰ ਲਈ ਉਹਦਾ ਵੀ ਜਨਮ ਸਫਲਾ, ਰੱਬ ਦੀ ਸੇਵਾ ਕਰ ਲਈ ਉਹਦਾ ਵੀ ਜਨਮ ਸਫਲਾ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਨੇ, ਬੰਦਿਆ ਜੇ ਤੂੰ ਗੁਰੂ ਦੀ ਸੇਵਾ ਵੀ ਨਹੀਂ ਕਰ ਸਕਿਆ, ਉਹ ਘੱਟੋ ਘੱਟ ਬਜ਼ੁਰਗ ਮਾਂ ਦੀ ਸੇਵਾ ਹੀ ਕਰ, ਇਹਦੇ ਨਾਲ ਵੀ ਤੇਰੇ 'ਤੇ ਰੱਬ ਪ੍ਰਸੰਨ ਹੋ ਜਾਏਗਾ। ਅੱਜ ਮੁਬਾਰਕਾਂ ਨੇ ਇਸ ਮਦਰਸ ਡੇ ਦੀਆਂ, ਪਰ ਉਹਨਾਂ ਨੌਜਵਾਨ ਬੱਚਿਆਂ ਨੂੰ ਸੁਨੇਹਾ ਵੀ ਹੈ ਵੀ ਜੇ ਹਲੇ ਤੱਕ ਸਾਡੇ ਹਿਰਦੇ ਦੇ ਵਿੱਚ ਮਾਂ ਦੇ ਪ੍ਰਤੀ ਕੋਈ ਪਿਆਰ, ਕੋਈ ਸਤਿਕਾਰ ਭਾਵਨਾ ਨਹੀਂ ਪੈਦਾ ਹੋਈ, ਤੇ ਜ਼ਰੂਰ ਉਸ ਮਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਕੰਮ 'ਤੇ ਜਾਂਦਾ, ਪੜ੍ਹਾਈ 'ਤੇ ਜਾਂਦਾ, ਇੱਕ ਵਾਰੀ ਉਹਦੇ ਗੋਡੇ ਹੱਥ ਜ਼ਰੂਰ ਲਾ ਦਿਆ ਕਰ। ਮਾਂ ਦੇ ਹਿਰਦੇ ਵਿੱਚੋਂ ਨਿਕਲੀ ਹੋਈ ਅਸੀਸ ਤੇਰਾ ਜੀਵਨ ਬਦਲ ਕੇ ਰੱਖ ਦੇ। ਸਾਡੀਆਂ ਸਤਿਕਾਰਯੋਗ ਮਾਵਾਂ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰ ਕੌਰ ਜੀ, ਬੀਬੀ ਭਾਨੀ ਜੀ, ਮਾਂ ਤ੍ਰਿਪਤਾ ਜੀ, ਇਹ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੇ। ਇੱਕ ਮਾਂ ਜਿਹਨੇ ਸਾਨੂੰ ਜਨਮ ਦਿੱਤਾ, ਲੱਖ ਲੱਖ ਵਧਾਈਆਂ। ਆਓ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, ਸੁਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਣਾ, ਸਦਕੇ ਜਾਣਾ। ਸਵਾਲ ਪੈਦਾ ਹੁੰਦਾ ਹੈ, ਮਹਾਰਾਜ ਕਿਉਂ ਗੁਰੂ ਤੋਂ ਸਦਕੇ ਜਾਂਦੇ, ਕਿਉਂ ਵਾਰਨੇ ਜਾਂਦੇ, ਕੀ ਗੁਰੂ ਦੀ ਸਾਡੇ 'ਤੇ ਬਖਸ਼ਿਸ਼ ਹੈ, ਕੀ ਗੁਰੂ ਨੇ ਸਾਡੇ ਵਾਸਤੇ ਕੀਤਾ, ਕੀ ਗੁਰੂ ਸਾਡੇ ਵਾਸਤੇ ਕਰ ਸਕਦਾ। ਆਸਾ ਕੀ ਵਾਰ ਤੁਸੀਂ ਰੋਜ਼ ਸਰਵਣ ਕਰਦੇ ਹੋ, 4 ਕੁ ਪ੍ਰਮਾਣ ਮੈਂ ਗੁਰੂ ਦੇ ਪ੍ਰਥਾਏ ਆਪ ਸੰਗਤਾਂ ਨਾਲ ਸਾਂਝੇ ਕਰਨੇ ਹੀ ਨੇ, ਕਿਉਂਕਿ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਏ ਨੇ, ਗੁਰ ਆਪਣੇ ਉੱਪਰ ਬਲ ਜਾਈ, ਆਪਣੇ ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ। ਕੀ ਗੁਰੂ ਵਿੱਚ ਕੁਆਲਿਟੀ ਹੈ, ਕੀ ਗੁਰੂ ਵਿੱਚ ਗੁਣ ਨੇ, ਕਿਉਂ ਸਦਕੇ ਜਾਈਏ। ਆਸਾ ਕੀ ਵਾਰ ਦਾ ਪਹਿਲਾ ਸਲੋਕ, ਆਸਾ ਕੀ ਵਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ, ਪਹਿਲਾ ਸਲੋਕ ਹੀ ਗੁਰੂ ਦੀ ਵਡਿਆਈ ਵਿੱਚ। ਕਹਿਣ ਲੱਗੇ ਸਿੱਖਾ, ਐਸ ਕਰਕੇ ਗੁਰੂ ਤੋਂ ਬਲਹਾਰ ਜਾਇਆ ਕਰ, ਕਿਉਂਕਿ ਗੁਰੂ ਵਿੱਚ ਇੰਨੀ ਪਾਵਰ ਹੈ, ਇੰਨੀ ਤਾਕਤ ਹੈ। ਗੁਰੂ ਜਿਸ ਮਨੁੱਖ ਦੇ ਉੱਤੇ ਨਜ਼ਰ ਭਰ ਕੇ ਤੱਕ ਲੈਂਦਾ ਨਾ, ਉਹ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਦੇਵਤਾ ਬਣ ਜਾਂਦਾ। ਤੇ ਇੱਕ ਵਿਦਵਾਨ ਤੇ ਅਰਥ ਕੀਤੇ ਨੇ, ਬੰਦਾ ਦੇਵਤਾ ਨਹੀਂ ਬਣਦਾ, ਜਦੋਂ ਗੁਰੂ ਨਜ਼ਰ ਭਰ ਕੇ ਤੱਕਦਾ ਤੇ ਕੌਡਾ ਰਾਕਸ਼ ਵੀ ਦੇਵਤਾ ਬਣ ਜਾਂਦਾ। ਜਦੋਂ ਗੁਰੂ ਨਜ਼ਰ ਭਰ ਕੇ ਤੱਕਦਾ ਹੈ ਤੇ ਇੱਕ ਠੱਗ ਵੀ ਸੱਜਣ ਬਣ ਜਾਂਦਾ ਹੈ। ਉਹ ਬੰਦਿਆ ਜਿਸ ਗੁਰੂ ਦੀ ਨਜ਼ਰ ਦੇ ਵਿੱਚ ਇੰਨੀ ਬਖਸ਼ਿਸ਼ ਹੈ, ਉਸ ਗੁਰੂ ਤੋਂ ਬਲਹਾਰ ਜਾਏਗਾ, ਸਦਕੇ ਜਾਏਗਾ। ਪਹਿਲਾ ਸਲੋਕ ਹੈ, ਸਲੋਕ ਮਹੱਲਾ ਪਹਿਲਾ, ਆਸਾ ਕੀ ਵਾਰ ਦਾ ਬਲਹਾਰੀ ਗੁਰ ਆਪਣੇ
ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਗਲਾ ਸਲੋਕ ਜੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰ ਆਪਣੇ ਉੱਪਰ ਵੱਲ ਜਾਈਏ, ਅੱਜ ਤਾਂ ਹੁਕਮਨਾਮਾ, ਕਿਉਂ ਗੁਰੂ ਤੋਂ ਬਲਹਾਰ ਜਾਣਾ ਹੈ, ਕਿਉਂ ਸਦਕੇ ਜਾਣਾ, ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਸਦਕੇ ਜਾਇਆ ਕਰ ਕਿਉਂਕਿ ਗੁਰੂ ਤੇਰੇ ਅੰਦਰ ਦੇ ਹਨੇਰੇ ਨੂੰ ਦੂਰ ਕਰਨ ਵਾਲਾ, ਗੁਰੂ ਤੈਨੂੰ ਸੋਝੀ ਬਖਸ਼ਣ ਵਾਲਾ, ਗੁਰੂ ਤੈਨੂੰ ਗਿਆਨ ਬਖਸ਼ਣ ਵਾਲਾ। ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਗੋਰ ਅੰਧਾ। ਅਸਾ ਕੀ ਵਾਰ ਦਾ ਇੱਕ ਹੋਰ ਪੌੜੀ ਮੈਂ ਸਾਂਝੀ ਕਰਦੇ ਹਾਂ, ਉਹਦੇ ਵਿੱਚ ਵੀ ਗੁਰੂ ਦੀ ਗੱਲ, ਹੈਰਾਨਗੀ ਦੀ ਗੱਲ। ਤੁਸੀਂ ਬਾਣੀ ਪੜੋਗੇ ਨਾ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇੱਕ ਪਰਮਾਤਮਾ ਦੀਆਂ ਵਡਿਆਈਆਂ ਕੀਤੀਆਂ, ਇੱਕ ਪਰਮਾਤਮਾ ਦਾ ਜਸ ਕੀਤਾ ਗਿਆ। ਦੂਸਰੇ ਨੰਬਰ ਤੇ ਜੇ ਬਾਣੀ ਦਾ ਸਾਨੂੰ ਜਸ ਮਿਲਦਾ ਬਾਣੀ ਵਿੱਚੋਂ, ਉਹ ਗੁਰੂ ਦਾ ਜਸ ਮਿਲਦਾ ਹੈ। ਬਾਰ ਬਾਰ ਗੁਰੂ ਦੀ ਗੱਲ, ਜੇ ਮੂਲ ਮੰਤਰ ਉਚਾਰਨ ਕੀਤਾ ਹੈ ਤੇ ਅਖੀਰ ਵਿੱਚ ਮਹਾਰਾਜ ਜੀ ਸ਼ਬਦ ਵਰਤਦੇ ਨੇ ਗੁਰਪ੍ਰਸਾਦ, ਜੇ ਮਹਾਰਾਜ ਜੀ ਨੇ ਹੋਰ ਬਾਣੀ ਵਿੱਚ ਵਚਨ ਉਚਾਰਨ ਕੀਤੇ ਨੇ ਤੇ ਗੁਰਪ੍ਰਸਾਦ, ਗੁਰ ਕਿਰਪਾ, ਗੁਰੂ ਦੀ ਬਖਸ਼ਿਸ਼, ਭਾਵ ਗੁਰੂ ਦੀ ਵਡਿਆਈ ਮਹਾਰਾਜ ਜੀ ਨੇ ਰੱਜ ਕੇ ਕੀਤੀ। ਅੱਜ ਐਸੇ ਗੁਰੂ ਤੋਂ ਬਲਹਾਰ ਜਾਣ ਵਾਸਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਹੁਕਮ ਕਰਦੇ ਪਏ ਨੇ। ਆਸਾ ਕੀ ਵਾਰ ਦੀ ਪੌੜੀ ਦੇ ਵਿੱਚ ਇੱਕ ਸਤਿਗੁਰਾਂ ਨੇ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ। ਉਹ ਬੰਦਿਆ ਸਤਿਗੁਰੂ ਹੈ ਬੋਹਿਤ ਆ, ਵਿਰਲੇ ਕਿਨੇ ਵਿਚਾਰਿਆ। ਸਤਿਗੁਰੂ ਬੋਹਿਤ ਹੈ, ਬੋਹਿਤ ਪਤਾ ਕਿਹਨੂੰ ਕਹਿੰਦੇ, ਬੇੜੇ ਨੂੰ। ਬੇੜੇ ਦਾ ਕੰਮ ਕੀ ਹੁੰਦਾ, ਬੰਦਿਆਂ ਨੂੰ ਦਰਿਆ ਪਾਰ ਕਰਵਾ ਦੇ, ਨਦੀਆਂ ਪਾਰ ਕਰਾ ਦੇ, ਸਮੁੰਦਰ ਪਾਰ ਕਰਾ ਦੇਣੇ। ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਕਰਕੇ ਤੂੰ ਗੁਰੂ ਤੋਂ ਬਲਹਾਰ ਜਾਇਆ ਕਰੋ ਬੰਦਿਆ, ਗੁਰੂ ਬੇੜਾ ਏ, ਤੇ ਜਿਹੜਾ ਗੁਰੂ ਬੇੜੇ ਤੇ ਸਵਾਰ ਹੋ ਜਾਂਦਾ ਨਾ, ਉਹ ਇਸ ਭਵਜਲ ਸੰਸਾਰ ਤੋਂ ਪਾਰ ਹੋ ਜਾਂਦਾ। ਹੋਰ ਗੁਰੂ ਦੀ ਬਖਸ਼ਿਸ਼ ਕੀ ਹੈ ਸਾਡੇ ਜੀਵਨ ਕਾਲ ਦੇ ਵਿੱਚ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇੱਕ ਸ਼ਬਦ ਆਉਂਦਾ, ਉਹ ਤੁਹਾਨੂੰ ਜ਼ਬਾਨੀ ਯਾਦ, ਕਿਉਂਕਿ ਜਦੋਂ ਵੀ ਖੁਸ਼ੀ ਦਾ ਸਮਾਗਮ ਅਸੀਂ ਘਰ ਵਿੱਚ ਕਰਵਾਉਂਦੇ ਹਾਂ, ਉਹ ਸ਼ਬਦ ਅਸੀਂ ਰਾਗੀ ਸਿੰਘਾਂ ਨੂੰ ਕਹਿ ਕੇ ਪੜਵਾਉਂਦੇ ਹਾਂ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ, ਇੱਕ ਇੱਕ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਲਿਖੀ ਜੇ ਗੁਰੂ ਦੀ, ਆਹ ਵੀ ਬਖਸ਼ਿਸ਼ ਗੁਰੂ ਕਰ ਰਿਹਾ, ਆਹ ਵੀ ਬਖਸ਼ਿਸ਼ ਗੁਰੂ ਕਰ ਰਿਹਾ। ਤੇ ਜੇ ਗੁਰੂ ਇੰਨੀਆਂ ਬਖਸ਼ਿਸ਼ਾਂ ਕਰਦੇ ਪਏ ਨੇ, ਤੇ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਬੰਦਿਆ ਤੂੰ ਕਿਉਂ ਨੀ ਗੁਰੂ ਤੋਂ ਬਲਹਾਰ ਜਾਂਦਾ, ਤੂੰ ਕਿਉਂ ਨੀ ਸਦਕੇ ਜਾਂਦਾ? ਸਤਿਗੁਰੂ ਹੋਏ ਦਇਆਲ ਤਾਂ ਸਰਧਾ ਪੂਰੀਓ, ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀਐ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਇਆਲ ਤਾਂ ਜਮਕਾ ਡਰ ਕੇ ਹਨ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਐ। ਹੋਰ ਸਤਿਗੁਰੂ ਸਾਡੇ ਵਾਸਤੇ ਕੀ ਕਰਦੇ? ਸੁਖਮਣੀ ਸਾਹਿਬ ਦਾ ਇੱਕ ਪਦਾ ਮੈਂ ਆਪ ਸੰਗਤਾਂ ਨੂੰ ਯਾਦ ਕਰਾ ਦਿਓ, ਉਹਦੇ ਅਰਥ ਤੁਸੀਂ ਬੜੇ ਸੌਖੇ ਸਮਝਦੇ, ਕਿਉਂਕਿ ਸਭ ਤੋਂ ਸਰਲ ਸੌਖੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਣੀ ਸਾਹਿਬ ਦੇ ਉਚਾਰਨ ਕੀਤੇ। ਉਹਦੇ ਵਿੱਚ ਇੱਕ ਇੱਕ ਪੰਕਤੀ ਵਿੱਚ ਸਤਿਗੁਰਾਂ ਦੇ ਪਰਪਕਾਰ ਮਹਾਰਾਜ ਜੀ ਨੇ ਦਰਜ ਕੀਤੇ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ, ਸਿੱਖ ਕੀ ਗੁਰ ਦੁਰਮਤ ਮਿਲਹਿ ਰਹਿ, ਗੁਰ ਬਚਨੀ ਹਰ ਨਾਮ ਉਚਰਾਏ। ਸਤਿਗੁਰ ਸਿੱਖ ਹੈ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਓਟ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾ ਸਵਾਰੇ। ਬੰਦਿਆ ਇੰਨੀਆਂ ਬਖਸ਼ਿਸ਼ਾਂ ਜਿਸ ਗੁਰੂ ਨੇ ਕੀਤੀਆਂ ਨੇ ਨਾ, ਉਸ ਗੁਰੂ ਤੋਂ ਬਲਹਾਰ ਜਾਇਆ ਕਰ, ਸਦਕੇ ਜਾਇਆ ਕਰ। ਕੈਸੇ ਗੁਰੂ ਤੋਂ ਬਲਹਾਰ ਜਾਣ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਆਨੰਦਪੁਰ ਸਾਹਿਬ ਛੱਡਿਆ, ਜਿਸ ਵੇਲੇ ਸਰਸਾ ਨਦੀ ਤੇ ਆਏ ਨੇ, ਪਰਿਵਾਰ ਦਾ ਵਿਛੋੜਾ ਪੈ ਗਿਆ, ਚਮਕੌਰ ਦੀ ਗੜੀ ਵਿੱਚ ਆਏ ਨੇ, ਦੋ ਸਾਹਿਬਜ਼ਾਦੇ, ਤਿੰਨ ਪਿਆਰੇ, ਕੁਝ ਸਿੱਖ ਸ਼ਹੀਦ ਹੋ ਗਏ ਨੇ, ਪੂਰੇ 40 ਗਿਣਤੀ ਦੇ ਵਿੱਚ ਪਰਤ ਕੇ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਆਏ। ਉੱਥੇ ਮਹਾਰਾਜ ਜੀ ਦੀ ਆਓ ਭਗਤ ਕੀਤੀ ਸੀ ਭਾਈ ਪੰਜਾਬੀ ਨੇ ਤੇ ਭਾਈ ਗੁਲਾਬੇ ਨੇ, ਜਿਹੜੇ ਗੁਰੂ ਘਰ ਦੇ ਮਸੰਦ ਸਨ।
ਜਿਸ ਵੇਲੇ ਇਹਨਾਂ ਨੂੰ ਪਤਾ ਲੱਗਾ ਆਪਣੇ ਘਰ ਵਿੱਚ ਲੈ ਕੇ ਚਵਾਰੇ ਵਿੱਚ ਰੱਖਿਆ, ਦੋ ਦਿਨ ਰੱਖਿਆ ਸੀ ਤੇ ਤੀਸਰੇ ਦਿਨ ਭਾਈ ਗੁਲਾਬਾ ਮਹਾਰਾਜ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ, ਸਰੋਪਾ ਲੈ ਆਇਆ ਤੇ ਮਹਾਰਾਜ ਜੀ ਵੇਖ ਕੇ ਕਹਿਣ ਲੱਗੇ, ਗੁਲਾਬਿਆ ਆ ਕੀ ਲੈ ਕੇ ਆਇਆ? ਕਹਿਣ ਲੱਗਾ, ਮਹਾਰਾਜ ਜੀ ਸਰੋਪਾ ਲੈ ਕੇ ਆਇਆ, ਕੋਈ ਤੁਹਾਡੇ ਵਾਸਤੇ ਭੇਟਾ ਅਰਪਣ ਕਰਨ ਵਾਸਤੇ ਲੈ ਕੇ ਆਇਆ। ਪੁੱਛਿਆ ਦਾ ਕਾਰਨ ਕੀ? ਕਹਿਣ ਲੱਗੇ, ਇਹਦਾ ਕਾਰਨ ਹੈ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਮੇਰੇ ਘਰ ਦੇ ਵਿੱਚ ਚਲੇ ਜਾਓ। ਇਹੋ ਜਿਹਾ ਵੀ ਸਮਾਂ ਸਿੱਖਾਂ ਤੇ ਆ, ਉਹ ਵੀ ਸਿੱਖ ਨੇ ਜਿਹੜੇ ਤਰਲੇ ਲੈਂਦੇ ਨੇ ਕਿਤੇ ਮਹਾਰਾਜ ਦੇ ਚਰਨ ਘਰ ਵਿੱਚ ਪੈ ਜਾਣ, ਸਾਡਾ ਸਭ ਕੁਝ ਚਲਾ ਜਾਏ ਪ੍ਰਵਾਨ। ਪਰ ਉਹ ਵੀ ਸਿੱਖ ਜਿਹੜਾ ਕਹਿੰਦਾ ਪਿਆ ਗੁਰੂ ਨੂੰ ਘਰ ਵਿੱਚ ਆਏ ਨੂੰ ਤੁਸੀਂ ਚਲੇ ਜਾਓ, ਮੈਂ ਸਰੋਪਾ ਤੁਹਾਡੇ ਸਾਹਮਣੇ ਤੁਹਾਨੂੰ ਭੇਟ ਕਰ ਰਿਹਾ। ਮਹਾਰਾਜ ਜੀ ਉਸ ਵੇਲੇ ਚੁੱਪ ਕਰ ਗਿਆ। ਕਹਿਣ ਲੱਗੇ, ਗੁਲਾਬਿਆ ਤੈਨੂੰ ਪਤਾ ਮੈਂ ਮਾਛੀ ਵਾੜੇ ਕਿਉਂ ਆਇਆ? ਵੇਖੋ ਐਸੇ ਗੁਰੂ ਤੋਂ ਬੰਦਾ ਕਿਉਂ ਨਾ ਕੁਰਬਾਨ ਦੇ। ਕਹਿਣ ਲੱਗੇ, ਤੈਨੂੰ ਪਤਾ ਮਾਛੀ ਵਾੜੇ ਦੇ ਜੰਗਲਾਂ ਵਿੱਚ ਕਿਉਂ ਆਇਆ? ਕਹਿਣ ਲੱਗੇ, ਮਹਾਰਾਜ ਜੀ ਕਿਉਂ ਆਏ? ਕਹਿਣ ਲੱਗੇ ਕਿ ਭਾਈ ਨਿਹਾਲਾ ਰਹਿੰਦਾ। ਕਹਿਣ ਲੱਗੇ, ਜੀ ਰਹਿੰਦਾ। ਕਹਿਣ ਲੱਗੇ, ਉਹਦੀ ਮਾਂ ਗੁਰਦਈ ਨੂੰ ਜਾਣਦੇ ਹੋ? ਕਹਿਣ ਲੱਗੇ, ਮਹਾਰਾਜ ਜੀ ਜਾਣਦੇ ਆ। ਕਹਿਣ ਲੱਗੇ, ਲੰਬਾ ਸਮਾਂ ਹੋ ਗਿਆ ਸੀ ਸਾਨੂੰ ਬੜੇ ਲੰਬੇ ਸਮੇਂ ਤੋਂ ਯਾਦ ਕਰਦੀ ਪਈ ਵੀ ਹੇ ਸਤਿਗੁਰੂ ਮੈਂ ਨੀ ਤੁਹਾਡੇ ਘਰ ਦੇ ਵਿੱਚ ਆ ਸਕਦੀ, ਬਜ਼ੁਰਗ ਹੋ ਗਈ ਹਾਂ, ਕਿਤੇ ਸਮਾਂ ਮਿਲੇ ਤੇ ਇੱਕ ਵਾਰੀ ਜੀਂਦਿਆਂ ਜੀ ਮੈਨੂੰ ਜ਼ਰੂਰ ਆਪਣੇ ਦਰਸ਼ਨ ਬਖਸ਼। ਕਹਿਣ ਲੱਗੇ, ਅੱਜ ਸਭ ਕੋਈ ਮੇਰੇ ਕੋਲ ਚਲਾ ਗਿਆ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਛੋਟਿਆਂ ਦੇ ਕੋਈ ਖਬਰ ਨਹੀਂ ਕਿੱਥੇ ਨੇ, ਮਾਂ ਬਜ਼ੁਰਗ ਹੋ ਗਈ ਕੋਈ ਖਬਰ ਨਹੀਂ ਕਿੱਥੇ ਨੇ, ਪਿਆਰੇ ਮੇਰੇ ਵਿਛੜ ਗਏ ਨੇ, ਸਿੱਖ ਮੇਰੇ ਵਿਛੜ ਗਏ ਨੇ, ਆਨੰਦਪੁਰੀ ਮੈਂ ਛੱਡ ਆਇਆ ਮਾਛੀ ਵਾੜੇ ਦੇ ਜੰਗਲਾਂ ਵਿੱਚ ਉਸ ਬਜ਼ੁਰਗ ਮਾਈ ਨੂੰ ਦਰਸ਼ਨ ਦੇਣ ਵਾਸਤੇ, ਜਾਂ ਬੁਲਾ ਕੇ ਲਿਆ ਉਹਨੂੰ ਇੱਕ ਵਾਰੀ ਦਰਸ਼ਨ ਦੇ ਕੇ ਮੈਂ ਆਪਣੇ ਰਸਤੇ ਤੇ ਤੁਰਾਂ, ਮੈਂ ਤੇਰੇ ਘਰ ਦੇ ਵਿੱਚ ਨਹੀਂ ਰੁਕਾਂ। ਜਿਸ ਵੇਲੇ ਭਾਈ ਨਿਹਾਲੇ ਨੂੰ ਖਬਰ ਪਹੁੰਚੀ ਆਪਣੇ ਬਜ਼ੁਰਗ ਮਾਂ ਨੂੰ ਨਾਲ ਲੈ ਕੇ ਆਇਆ, ਉਸ ਬਜ਼ੁਰਗ ਮਾਈ ਨੇ ਇੱਕ ਕੱਪੜਾ ਬਣਿਆ ਸੀ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ ਤੇ ਕਹਿ ਦਿੱਤਾ ਸੀ, ਸਤਿਗੁਰੂ ਬਸ ਸਵਾਸ ਪੂਰੇ ਹੋ ਗਏ ਨੇ, ਤੁਹਾਡੀ ਉਡੀਕ ਵਿੱਚ ਬੈਠੀ ਸਾਂ ਵੀ ਜੀਂਦਿਆਂ ਜੀ ਕਲਗੀ ਵਾਲੇ ਦੇ ਮੈਂ ਦਰਸ਼ਨ ਕਰਕੇ ਸੰਸਾਰ ਵਿੱਚ ਜਾਵਾਂ। ਦਰਸ਼ਨ ਕਰਦੇ ਸਾਰ ਉਸ ਬਜ਼ੁਰਗ ਮਾਈ ਦੇ ਸਵਾਸ ਨਿਕਲੇ ਤੇ ਮਹਾਰਾਜ ਜੀ ਕਹਿਣ ਲੱਗੇ, ਗੁਲਾਬਿਆ ਬਸ ਇਸ ਕਾਰਨ ਮਾਂ ਕਰਕੇ ਅਸੀਂ ਜੰਗਲਾਂ ਦੇ ਵਿੱਚ ਤੇਰੇ ਕੋਲ ਆਏ, ਉਸ ਮਾਂ ਤੇ ਬਖਸ਼ਿਸ਼ ਕੀਤੀ ਅੰਤ ਵੇਲੇ। ਮੈਂ ਇਸ ਕਰਕੇ ਸਾਖੀ ਸੰਗਤ ਕੀਤੀ ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਏ ਨੇ, ਸਿੱਖਾ ਗੁਰੂ ਤੋਂ ਬਲਹਾਰ ਜਾਇਆ ਕਰ, ਗੁਰੂ ਸਭ ਕੁਝ ਤੇਰੇ ਵਾਸਤੇ ਕਰਨ ਵਾਲੇ। ਜਿਸ ਗੁਰੂ ਨੇ ਅੰਤਲੇ ਸਮੇਂ ਮਾਂ ਨੂੰ ਦਰਸ਼ਨ ਦੇ ਕੇ ਉਹਦਾ ਲੋਕ ਪਰਲੋਕ ਸੇਲਾ ਕਰ ਦਿੱਤਾ ਹੈ, ਜੇ ਤੂੰ ਵੀ ਐਸੇ ਗੁਰੂ ਦੇ ਚਰਨਾਂ ਵਿੱਚ ਜੜੋ ਤੇ ਤੇਰਾ ਵੀ ਲੋਕ ਤੇ ਪਰਲੋਕ ਸੇਲਾ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਅੱਜ ਮਹਾਰਾਜ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੂਹੀ ਮਹੱਲਾ ਪੰਜਵਾਂ, ਗੁਰੇ ਆਪਣੇ ਉੱਪਰ ਬਲ ਜਾਈਏ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਣਾ, ਸਿੱਖਾ ਤੂੰ ਵੀ ਗੁਰੂ ਤੋਂ ਬਲਹਾਰ ਜਾਇਆ ਕਰ, ਆਠ ਪਹਿਰ ਹਰ ਹਰ ਜਸ ਗਾਈਏ। ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜੇਗਾ ਨਾ ਕੋਈ ਪਰਮਾਤਮਾ ਦੇ ਅੱਠੇ ਪੈਰ ਜਸ ਕਰ ਸਕਦਾ ਹੈ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਭਾਈ ਉਸ ਆਪਣੇ ਸੁਆਮੀ ਮਾਲਕ ਨੂੰ ਸਿਮਰਿਆ ਕਰ, ਵਾਹਿਗੁਰੂ ਨੂੰ ਯਾਦ ਕਰਿਆ ਕਰ। ਸਗਲ ਘਟਾਕਾ ਅੰਤਰਜਾਮੀ, ਕਿਹੜਾ ਪਰਮਾਤਮਾ ਜਿਹੜਾ ਸਾਡੇ ਅੰਦਰ ਦੀ ਜਾਣਨ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤਰਹਾਓ ਚਰਨ ਕਮਲ ਸਿਉਂ ਲਾਗੀ ਪ੍ਰੀਤ। ਮਹਾਰਾਜ ਕਹਿੰਦੇ ਜਿਹੜਾ ਗੁਰੂ ਤੋਂ ਬਲਹਾਰ ਜਾਂਦਾ ਨਾ ਉਹਦੀ ਪ੍ਰੀਤ ਵਾਹਿਗੁਰੂ ਦੇ ਚਰਨਾਂ ਨਾਲ ਬਣ ਜਾਂਦੀ। ਸਾਚੀ ਪੂਰਨ ਨਿਰਮਲ ਰੀਤ

0: ਜਿਹੜੇ ਗੁਰੂ ਦੇ ਚਰਨਾਂ ਦੀ ਧੂੜ ਹੈ ਨਾ ਉਹ ਮੈਨੂੰ ਬਖਸ਼ ਦਿਓ। ਜਦੋਂ ਗੁਰੂ ਦੇ ਚਰਨਾਂ ਦੀ ਧੂੜ ਮਿਲੇਗੀ ਮੈਂ ਮਸਤਕ ਨੂੰ ਲਾਵਾਂਗਾ, ਗੁਰੂ ਤੋਂ ਬਲਹਾਰ ਜਾਵਾਂਗਾ, ਮੇਰਾ ਲੋਕ ਤੇ ਪ੍ਰਲੋਕ ਸੇਲਾ ਹੋ ਜਾਏਗਾ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਉਹ ਅਗਲਾ ਪ੍ਰੋਗਰਾਮ ਸਾਡੇ ਮਾਣਯੋਗ ਵੀਰ ਸਰਦਾਰ ਪਰਮਜੀਤ ਸਿੰਘ ਧੂੜ ਸਾਹਿਬ ਉਹ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਪਰਮਜੀਤ ਸਿੰਘ ਜੀ, ਜਿਨ੍ਹਾਂ ਪਾਸੋਂ ਆਪ ਨੇ ਅੱਜ ਦੇ ਸ਼ੁਭ ਦਿਹਾੜੇ ਜੋ ਕਿ ਸਾਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ, ਮਦਰ ਡੇ, ਮਦਰ ਡੇ ਦੇ ਸੰਬੰਧ ਵਿੱਚ ਕਾਫੀ ਵਿਚਾਰ ਸਰਵਣ ਕੀਤੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਧ ਸੰਗਤ ਜੀ, ਆਓ ਆਪਾਂ ਹੁਣ ਅੱਜ ਦੇ ਐਤਵਾਰ ਦੇ ਦੀਵਾਨ ਆਰੰਭ ਕਰੀਏ, ਜਿਸ ਵਿੱਚ ਸਭ ਤੋਂ ਪਹਿਲਾਂ ਭਾਈ ਰਛਪਾਲ ਸਿੰਘ ਜੀ ਦਾ ਜਥਾ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰੇਗਾ। ਜਦ ਤੱਕ ਜਥੇ ਦੀ ਤਿਆਰੀ ਹੈ, ਇੱਕ ਦੋ ਸੂਚਨਾਵਾਂ ਹਨ ਕਿ ਅੱਜ ਮਦਰ ਡੇ ਹੈ, ਸਾਰੀ ਦੁਨੀਆ ਭਰ ਵਿੱਚ ਮਾਤਾਵਾਂ ਦਾ ਦਿਨ ਮਨਾਇਆ ਜਾ ਰਿਹਾ ਹੈ। ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਜੋ ਮਾਤਾ ਹੈ ਉਹ ਸਭ ਤੋਂ ਪਹਿਲੀ ਟੀਚਰ ਹੈ ਬੱਚੇ ਦੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਸਭ ਤੋਂ ਪਹਿਲਾਂ ਮਾਂ ਜਿਸ ਤਰ੍ਹਾਂ ਦੀ ਸਿੱਖਿਆ ਬੱਚੇ ਨੂੰ ਦਿੰਦੀ ਹੈ, ਬੋਲਣਾ ਸਿਖਾਉਂਦੀ ਹੈ, ਤੁਰਨਾ ਸਿਖਾਉਂਦੀ ਹੈ, ਚੁੱਕਦੀ ਹੈ, ਪਿਆਰ ਕਰਦੀ ਹੈ, ਉਸ ਤੋਂ ਬਾਅਦ ਪਿਤਾ ਹੈ। ਗੁਰਬਾਣੀ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਸੋ ਅੱਜ ਸਿੱਖ ਇਤਿਹਾਸ ਵਿੱਚ ਬਹੁਤ ਹੀ ਸਤਿਕਾਰਯੋਗ ਮਾਤਾਵਾਂ ਹੋਈਆਂ ਹਨ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਮਾਤਾ, ਮਾਤਾ ਤ੍ਰਿਪਤਾ ਜੀ, ਫਿਰ ਮਾਤਾ ਸੁੰਦਰੀ ਜੀ, ਮਾਤਾ ਖੀਵੀ ਜੀ, ਮਾਤਾ ਸਾਹਿਬ ਕੌਰ ਜੀ, ਅਤੇ ਸਭ ਤੋਂ ਜਗਤ ਮਾਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਮਾਤਾ ਗੁਜਰ ਕੌਰ ਜੀ। ਅੱਜ ਆਪਾਂ ਸਾਰੇ ਮਾਤਾਵਾਂ ਦੇ ਸੰਬੰਧ ਵਿੱਚ ਦੀਵਾਨ ਕਰ ਰਹੇ ਹਾਂ। ਸੋ ਅਗਲੀ ਸੂਚਨਾ ਇਹ ਹੈ ਕਿ ਕੱਲ੍ਹ ਤੋਂ ਗੁਰਦੁਆਰਾ ਸਾਹਿਬ ਵਿਖੇ ਭਾਈ ਪਿੰਦਰਪਾਲ ਜੀ ਇੱਕ ਹਫ਼ਤੇ ਵਾਸਤੇ 11 ਤੋਂ ਲੈ ਕੇ 17 ਤੱਕ ਕਥਾ ਕਰਨ ਆ ਰਹੇ ਹਨ। ਸੋ ਉਹਨਾਂ ਦਾ ਸਮਾਂ ਹੈ ਸ਼ਾਮ ਨੂੰ 7:30 ਤੋਂ 8:30। ਉਹ ਕਥਾ ਰੋਜ਼ਾਨਾ ਕਰਿਆ ਕਰਨਗੇ ਐਤਵਾਰ ਤੱਕ, ਅਤੇ ਐਤਵਾਰ ਨੂੰ ਦਿਨ ਦੇ ਦੀਵਾਨ ਵਿੱਚ ਕਥਾ ਹੋਵੇਗੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੋ। ਉਸ ਤੋਂ ਬਾਅਦ ਜੋ ਹੈ 12 ਤਰੀਕ ਨੂੰ ਸਰਹੰਦ ਫਤਿਹ ਦਿਵਸ ਹੈ, ਮਈ 15 ਨੂੰ ਸੰਗਰਾਂਦ ਦਾ ਮਹੀਨਾ ਹੈ, ਜੇਠ ਦੀ ਸੰਗਰਾਂਦ ਦਾ ਮਹੀਨਾ ਹੈ। ਸੋ ਉਸ ਤੋਂ ਬਾਅਦ ਮਈ 17 ਨੂੰ ਛੋਟਾ ਘੱਲੂਘਾਰਾ ਗੁਰਦਾਸਪੁਰ ਵਾਲਾ ਹੈ, ਉਸ ਦੇ ਸੰਬੰਧ ਵਿੱਚ ਦੀਵਾਨ ਸਜਣਗੇ। ਮਈ 27 ਤੋਂ ਲੈ ਕੇ 30 ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰਨ ਆ ਰਹੇ ਹਨ। ਸੋ ਆਪ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੋ। ਆਓ ਹੁਣ ਦੀਵਾਨ ਦੀ ਆਰੰਭਤਾ ਕਰਦੇ ਹਾਂ। ਇੱਥੇ ਦੀਵਾਨ ਹਾਲ ਵਿੱਚ 1:30 ਵਜੇ ਤੱਕ ਕੀਰਤਨ ਹੋਣਗੇ, ਉਸ ਤੋਂ ਬਾਅਦ 1:30 ਵਜੇ ਤੋਂ ਬਾਅਦ ਉੱਪਰ ਗੈਲਰੀ ਨੰਬਰ 1 ਵਿੱਚ ਪ੍ਰਕਾਸ਼ ਕੀਤੇ ਜਾਣਗੇ। ਸੋ ਕਿਉਂਕਿ ਕੰਸਟਰਕਸ਼ਨ ਕਾਰਨ ਇੱਥੇ ਕਲਾਸਾਂ ਲੱਗਦੀਆਂ ਹਨ ਬੱਚਿਆਂ ਦੀਆਂ, ਸੋ ਇਹ ਬੇਨਤੀ ਪ੍ਰਵਾਨ ਕਰਨਾ आओ भाई रछपाल सिंह जी के जथे पासों

哦，group 表示说成绩。Jistra ajda paun pavitra dihara sansar pardich manaya ja raha hai bhagat jana ne apni bani de vich ਉਹਨਾਂ ਮਾਵਾਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਭਗਤੀ ਵੱਲ ਤੋਰਿਆ ਤੇ ਕੇਵਲ ਉਸ ਮਾਲਕ ਪ੍ਰਭੂ ਦੇ ਨਾਲ ਜੋੜ ਕੇ ਜਿੱਥੇ ਉਹ ਭਗਤ ਜਨ ਸਦਾ ਲਈ ਅਮਰ ਹੋ ਗਏ ਨੇ ਉਹਨਾਂ ਨੇ ਵੀ ਫਿਰ ਆਪਣੀ ਮਾਵਾਂ ਨੂੰ ਮਾਣ ਦਿੰਦਿਆਂ ਹੋਇਆਂ ਦਰਸਾਵਨਾ ਕੀਤਾ ਕਿ ਭਾਈ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੀ। ਸੰਸਾਰ ਦੇ ਵਿੱਚ ਕਿੰਨੀ ਮਾਵਾਂ ਆ ਰਹੀਆਂ ਹਨ, ਕਿੰਨੀ ਜਾ ਰਹੀਆਂ, ਪਰ ਜਿਨ੍ਹਾਂ ਨੇ ਸੰਤ ਭਗਤ ਸੂਰਮੇ ਜੰਮੇ ਹਨ ਉਹ ਸਦਾ ਲਈ ਅਮਰ ਹੋ ਜਾਂਦੇ ਹਨ। ਇੱਕ ਅਟਲ ਸੱਚਾਈ ਹੈ। ਸੇਖ ਫਰੀਦ ਜੀ ਦਾ ਜੀਵਨ ਪੜ੍ਹ ਕੇ ਵੇਖੀਏ ਸਭ ਤੋਂ ਵੱਡਾ ਹੱਥ ਮਾਂ ਦਾ ਹੈ। ਤਾਂ ਹੀ ਉਹਨਾਂ ਨੇ ਆਪਣੇ ਬਚਨ ਦੇ ਵਿੱਚ ਜ਼ਿਕਰ ਕੀਤਾ ਹੈ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੀ। ਨੇਤਾ ਪ੍ਰਤੀ ਭਗਤ ਜੀ ਜਿੱਥੇ ਸੰਸਾਰ ਦੀ ਪੜ੍ਹਾਈ ਕਰਦੇ ਸਨ ਉੱਥੇ ਹੀ ਮਾਂ ਨੇ ਉਸ ਕਰਤੇ ਪੁਰਖ ਦੇ ਨਾਲ ਜੋੜਨ ਦਾ ਯਤਨ ਕੀਤਾ। ਫਿਰ ਜੁੜਦਿਆਂ ਅੱਜ ਉਹ ਸਮਾਂ ਵੀ ਆ ਗਿਆ। ਇੱਕ ਪਾਸੇ ਮਾਂ ਆਪਣੇ ਅਕਾਲ ਪੁਰਖ ਨਾਲ ਜੁੜੀ ਹੈ ਕਿ ਜਿਸ ਲਾਲਚ ਪੱਖੋਂ ਮੈਂ ਫਰੀਦ ਜੀ ਨੂੰ ਅੱਲਾ ਦੀ ਭਗਤੀ ਕਰਨ ਲਈ ਕਹਿੰਦੀ ਸਾਂ, ਅੱਜ ਉਹ ਵਸਤੂ ਭੁੱਲ ਗਈ ਮੈਂ ਰੱਖਣੀ। ਤੇ ਇੱਕ ਪਾਸੇ ਮਾਂ ਦੀ ਭਗਤੀ ਹੈ, ਦੂਜੇ ਪਾਸੇ ਅੱਜ ਜਿਸ ਵੇਲੇ ਫਰੀਦ ਜੀ ਉੱਠਦੇ ਨੇ ਕਹਿਣ ਲੱਗੇ ਮਾਂ ਅੱਜ ਤਾਂ ਰਸੀ ਹੀ ਇੰਨਾ ਆਇਆ ਕਿ ਜਵਾਨ ਤੋਂ ਨਹੀਂ ਉਹਦੀ ਵਡਿਆਈ ਕੀਤੀ ਜਾ ਸਕਦੀ ਹੈ। ਗੁੰਗੇ ਮਹਾਰਸਚਾ ਆਖਿਆ ਪੁੱਛੀ ਤੇ ਕਿਆ ਕਹੀਏ। ਅੱਜ ਉਹ ਰਸ ਆ ਗਿਆ ਜਿਹੜਾ ਨੇਤਾ ਪ੍ਰਤੀ ਤੁਸੀਂ ਮੈਨੂੰ ਭਗਤੀ ਵੱਲ ਜੋੜਨ ਦੇ ਲਈ ਮੈਨੂੰ ਦਿੰਦੇ ਸੀ ਖਾਣ ਲਈ, ਉਹ ਤੋਂ ਵੱਧ ਅੱਜ ਰਸ ਆਇਆ ਹੈ। ਅੱਜ ਪਤਾ ਲੱਗਿਆ ਮਾਂ ਨੂੰ ਮੇਰਾ ਪ੍ਰੀਤ ਉਸ ਅਕਾਲ ਪੁਰਖ ਦੇ ਨਾਲ ਜੁੜ ਗਿਆ ਹੈ, ਮੇਰਾ ਜਿਹੜਾ ਸਮਾਂ ਹੈ ਉਹ ਸਫਲ ਹੋ ਗਿਆ। ਤੇ ਫਿਰ ਫਰੀਦ ਜੀ ਨੇ ਕਹਿ ਦਿੱਤਾ ਆਏ ਸਫਲ ਸੀ ਤਿੰਨ ਧਨ ਜਿਹੜੇ

0: ਕਿੰਨੀ ਸੇਵਾ, ਪ੍ਰਵਾਨ ਕਿੰਨੀ ਹੋਈ ਆ, ਭੁੱਲਾਂ ਚੁੱਕਾਂ ਦੀ ਖਿਮਾ ਕਿੰਨੀ। ਆਓ ਅਗਲੇ ਪ੍ਰੋਗਰਾਮ ਸਰਵਣ ਦੀ ਦਸ ਰੋਪਤੀ ਪ੍ਰਵਾਨ ਕਰੋ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਗੱਜ ਵੱਜ ਕੇ ਹਾਜ਼ਰੀਆਂ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ, ਆਪ ਜੀ ਗੁਰਬਾਣੀ ਕੀਰਤਨ ਸੁਣ ਰਹੇ ਹੋ। ਭਾਈ ਰਛਪਾਲ ਸਿੰਘ ਜੀ ਦਾ ਜਥਾ, ਜਿਨ੍ਹਾਂ ਨੇ ਆਪ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਹੈ, ਉਸ ਤੋਂ ਅੱਗੇ ਹੈ ਭਾਈ ਓਂਕਾਰ ਸਿੰਘ ਜੀ, ਉਹਨਾਂ ਦਾ ਸਮਾਂ ਹੈ 10:40 ਤੋਂ 11:20 ਤੱਕ। ਸੋ ਜਦ ਤੱਕ ਜਥੇ ਦੀ ਤਿਆਰੀ ਹੈ, ਇੱਕ ਦੋ ਸੂਚਨਾਵਾਂ ਹਨ ਕਿ ਅੱਜ ਆਪਾਂ ਸਾਰੇ ਮਦਰ ਡੇ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਦਾ ਜੋ ਦਿਹਾੜਾ ਹੈ, ਮਦਰ ਡੇ ਦੇ ਦਿਵਸ ਵਿੱਚ ਮਨਾਇਆ ਜਾ ਰਿਹਾ ਹੈ। ਸਾਰੇ ਸੰਸਾਰ ਭਰ ਵਿੱਚ ਮਾਤਾਵਾਂ ਨੂੰ ਨਮਸਕਾਰ ਹੈ। ਗੁਰੂ ਪੰਥ ਵਿੱਚ ਬੇਅੰਤ ਮਾਤਾਵਾਂ ਹੋਈਆਂ ਹਨ, ਜੈਸੇ ਬਹੁਤ ਸੂਰਵੀਰ ਮਾਤਾ, ਮਾਤਾ ਭਾਗੋ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ, ਜਿਨ੍ਹਾਂ ਦਾ ਬਚਪਨ ਤੋਂ ਲੈ ਕੇ ਸਾਰਾ ਸਮਾਂ ਉਹਨਾਂ ਨੇ ਉਹ ਗੁਰੂ ਤੇਗ ਬਹਾਦਰ ਜੀ ਦੇ ਸੁਪਤਨੀ ਸਨ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਨ, ਤਾਂ ਇਸੇ ਤਰ੍ਹਾਂ ਚਾਰ ਸਾਹਿਬਜ਼ਾਦੇ ਉਹਨਾਂ ਦੇ ਦਾਦੀ ਜੀ ਸਨ। ਸੋ ਇਸ ਭਾਗ ਪ੍ਰਾਪਤ ਹੋਇਆ ਹੈ। ਸੋ ਅੱਜ ਨਮਸਕਾਰ ਹੈ ਉਹਨਾਂ ਮਾਤਾਵਾਂ ਨੂੰ ਜੋ ਕਿ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਤਰਜੀਹ ਦਿੰਦੀਆਂ ਹਨ, ਬੱਚਿਆਂ ਨੂੰ ਪਿਆਰ ਕਰਦੀਆਂ ਹਨ, ਬਚਪਨ ਤੋਂ ਲੈ ਕੇ ਸਭ ਕੁਝ ਸਿਖਾਉਂਦੀਆਂ ਹਨ। ਸੋ ਉਹਨਾਂ ਨੂੰ ਨਮਸਕਾਰ ਹੈ। ਸੋ ਅਗਲਾ ਪ੍ਰੋਗਰਾਮ ਇਹ ਹੈ ਕਿ 11 ਤੋਂ ਲੈ ਕੇ 17 ਤੱਕ ਸਾਡੇ ਪਾਸ ਭਾਈ ਪਿੰਦਰਪਾਲ ਜੀ ਕਥਾਵਾਚਕ ਉਹ ਆ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਸਮਾਂ ਕੱਢ ਕੇ ਉਹਨਾਂ ਦੀ ਕਥਾ ਵਿੱਚ ਸ਼ਾਮ ਨੂੰ 7:30 ਤੋਂ 8:30 ਤੱਕ ਆਪ ਜ਼ਰੂਰ ਪਹੁੰਚਿਆ ਕਰੋ। ਇਸੇ ਤਰ੍ਹਾਂ ਉਸ ਤੋਂ ਬਾਅਦ 27 ਤੋਂ 30 ਤੱਕ ਸਾਡੇ ਪਾਸ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰਨਗੇ। ਸੋ ਸਮੇਂ ਨੂੰ ਵਿਚਾਰਦੇ ਹੋਏ ਆਓ ਭਾਈ ਓਂਕਾਰ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ ਸਰਵਰ ਕਰੀਏ। ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿੰਦਾ ਵੀ ਮਾਂ ਪਿਓ ਬਾਰੇ ਕੁਝ ਬੋਲੋ, ਮਾਂ ਬਾਰੇ। ਮੈਂ ਕਿਹਾ ਮਾਂ ਬਾਰੇ ਕੀ ਬੋਲੀਏ, ਬੋਲਣਾ ਹੀ ਉਹਨੇ ਸਿਖਾਇਆ। ਮਾਂ ਬਾਰੇ ਕੋਈ ਕੀ ਬੋਲ ਸਕਦਾ ਹੈ, ਪਰ ਦੁੱਖ ਲੱਗਦਾ ਹੈ ਵੀ ਅੱਜ ਮਾਂ ਨੇ ਪੁੱਤਰ ਵਾਸਤੇ ਸਾਰੀ ਜ਼ਿੰਦਗੀ ਵਾਰ ਦਿੱਤੀ ਤੇ ਅੱਜ ਇੱਕ ਸਾਲ ਇੱਕ ਦਿਨ ਮਾਂ ਲਈ। ਮਦਰਸ ਡੇ ਤਾਂ ਰੋਜ਼ ਹੋਵੇ, ਹਰ ਪਲ ਹੋਵੇ। ਕੋਈ ਕਹਿੰਦਾ ਹੈ ਮਾਂ ਮਾਂ ਵਾਸਤੇ ਕੁਝ ਲਿਖ ਦਿਓ, ਮਾਂ ਵਾਸਤੇ ਕੌਣ ਲਿਖ ਸਕਦਾ ਹੈ, ਉਹਨੇ ਉਂਗਲ ਫੜ ਕੇ ਲਿਖਣਾ ਵੀ ਸਿਖਾਇਆ। ਮਾਂ ਵਾਸਤੇ ਕੌਣ ਬੋਲ ਸਕਦਾ ਹੈ, ਉਹਨੇ ਬੋਲਣਾ ਵੀ ਸਿਖਾਇਆ। ਪਹਿਲਾਂ ਬੋਲਦੀ ਸੀ, ਪਿਓ ਦਾ ਵੀ ਨਹੀਂ ਪਤਾ ਲੱਗਦਾ। ਮਾਂ ਕਹਿੰਦੀ ਇਹ ਬੋਲ ਪਾਪਾ, ਪੁੱਤਰ ਜੀ ਜਦੋਂ ਪਹਿਲਾਂ ਪਹਿਲਾਂ ਬੱਚਾ ਬੋਲਦਾ, ਮਾਂ ਹੀ ਕਹਿੰਦੀ ਹੈ ਬੋਲ ਪਾਪਾ। ਇਸ ਕਰਕੇ ਮਾਂ ਤੋਂ ਕੁਰਬਾਨ, ਮਾਂ ਦੀ ਗੱਲਾਂ ਦਾ ਕਦੇ ਗੁੱਸਾ ਨਾ ਕਰਿਓ। ਹੋ ਸਕਦਾ ਹੈ ਉਹ ਪੁਰਾਣੇ ਜ਼ਮਾਨੇ ਦੀ ਹੋਵੇ, ਤੂੰ ਨਵੇਂ ਜ਼ਮਾਨੇ ਦਾ ਹੋਵੇ, ਤਾਲਮੇਲ ਨਾ ਬਣੇ, ਉਹਦੀਆਂ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰਕੇ ਉਹਦੀ ਗੋਦ ਦਾ ਨਿਘ ਲੈ ਲਿਆ ਕਰ। ਮਾਂ ਦੀਆਂ ਅਸੀਸਾਂ ਕਦੇ ਮਰਦੀਆਂ ਨਹੀਂ, ਮਾਂ ਮਰ ਕੇ ਵੀ ਚਲੀਆਂ ਜਾਣ, ਅਸੀਸਾਂ ਸਦਾ ਕੰਮ ਕਰ।

ਅੱਜ ਅਰਦਾਸ ਕਰਿਓ ਸਤਿਗੁਰੂ ਹੋ ਜਾਂਦੀ ਇਹ ਦੁਨੀਆ ਵੀ ਆ ਨਾ, ਜੇ ਥੋੜੇ ਬਹੁਤੇ ਗਿਲੇ ਸ਼ਿਕਵੇ ਮਾਂ ਬਾਪ ਨਾਲ ਹੋ ਗਏ ਤੇ ਅੱਜ ਨਿਬੇੜ ਦਿਓ ਜਾ ਕੇ। ਜੇ ਮਾਂ ਨਾਲ ਕਦੇ ਕਦੇ ਗੱਲ ਕਰਦਾ ਹੈ ਨਾ, ਹੁਣ ਜ਼ਿਆਦਾ ਕਰਿਓ, ਕਿਉਂਕਿ ਜਦੋਂ ਹੱਥੋਂ ਕੋਈ ਚੀਜ਼ ਨਿਕਲ ਜਾਏ ਨਾ, ਸਾਰੀ ਜ਼ਿੰਦਗੀ ਦਾ ਕੇਵਲ ਪਛਤਾਵਾ। ਮਾਂ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ। ਦੁਨੀਆਂ ਵਿੱਚ ਹਰ ਚੀਜ਼ ਰਿਪੀਟ ਹੋ ਸਕਦੀ ਹੈ, ਦੁਬਾਰਾ ਮਿਲ ਸਕਦੀ ਹੈ, ਪਰ ਮਾਂ ਇੱਕ ਵਾਰੀ ਗੁਆਚ ਜਾਏ ਦੁਬਾਰਾ ਨਹੀਂ ਮਿਲਦੀ। ਕਿਸੇ ਕਵੀ ਨੇ ਬੜੇ ਕਮਾਲ ਦੇ ਬਚਨ ਲਿਖੇ ਨੇ, ਜਿਉਂਦੀ ਸੀ ਉਹ ਮਾਂ ਸੀ ਮੇਰੀ, ਮਰ ਕੇ ਮੇਰਾ ਰੱਬ ਹੋ ਗਈ। ਪਿਆਰ ਐਸਾ ਸੀ ਮਾਂ ਨਾਲ, ਜਿਉਂਦੀ ਸੀ ਉਹ ਮਾਂ ਸੀ ਮੇਰੀ, ਮਰ ਕੇ ਮੇਰਾ ਰੱਬ ਹੋ ਗਈ। ਦਿਲ ਦੀਆਂ ਡੂੰਘੀਆਂ ਕਬਰਾਂ ਵਿੱਚ ਪਤਾ ਨਹੀਂ ਕਿੰਨੀ ਕੁ ਡੂੰਘੀ ਦਬ ਹੋ ਗਈ। ਸੱਚੀ ਪਿਆਰਿਓ, ਮਾਂ ਦੀ ਅਸੀਸ ਵਿੱਚ ਐਸੀ ਪਾਵਰ ਹੈ, ਗਰੀਬ ਤੋਂ ਗਰੀਬ ਮਾਂ ਵੀ ਆਪਣੇ ਪੁੱਤਰ ਨੂੰ ਰਾਜਾ ਬੇਟਾ ਕਹਿ ਕੇ ਬੁਲਾਉਂਦੀ। ਮਹਿਲਾਂ ਦੀ ਰਾਣੀ ਨੇ ਇੱਕ ਨੌਕਰਾਣੀ ਨੂੰ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਬਣਾਇਆ ਤੇ ਆਖਣ ਲੱਗੀ, ਉਹ ਬੱਚੇ ਸਾਹਮਣੇ ਖੇਡਦੇ ਪਏ ਨੇ, ਮੇਰੇ ਪੁੱਤਰ ਨੇ ਸਵੇਰ ਦਾ ਕੁਝ ਖਾਇਆ। ਨੌਕਰਾਣੀ ਨਵੀਂ ਸੀ, ਕਹਿਣ ਲੱਗੀ ਇੰਨੇ ਬੱਚਿਆਂ ਚ ਰਾਣੀ ਮੈਨੂੰ ਕਿਵੇਂ ਪਤਾ ਲੱਗੇਗਾ ਤੇਰਾ ਪੁੱਤਰ ਕਿਹੜਾ ਹੈ? ਕਹਿੰਦੇ ਨੇ ਜਿਹਨੇ ਸਭ ਤੋਂ ਕੀਮਤੀ ਲਿਬਾਸ ਪਾਇਆ, ਸਭ ਤੋਂ ਖੂਬਸੂਰਤ ਕੱਪੜੇ ਵਾਲਾ, ਮੇਰਾ ਪੁੱਤਰ ਹੈ, ਕਿਉਂਕਿ ਰਾਣੀ ਦਾ ਪੁੱਤਰ ਹੈ। ਪ੍ਰਸ਼ਾਦਾ ਲੈ ਕੇ ਚਲੀ ਗਈ, ਪਰ ਪ੍ਰਸ਼ਾਦਾ ਪਤਾ ਕਿਹਨੂੰ ਛਕਾਇਆ? ਇੱਕ ਬੱਚਾ ਐਸਾ ਹੈ ਜਿਹਦੇ ਪੈਰਾਂ ਵਿੱਚ ਜੋੜਾ ਵੀ ਨਹੀਂ, ਪਾਟੇ ਹੋਏ ਕੱਪੜੇ, ਲੱਗਦਾ ਹੈ ਕਈ ਦਿਨਾਂ ਤੋਂ ਇਸ਼ਨਾਨ ਵੀ ਨਹੀਂ ਕੀਤਾ। ਉਹਨੂੰ ਪ੍ਰਸ਼ਾਦਾ ਛਕਾ ਕੇ ਆ ਗਈ। ਜਦੋਂ ਵਾਪਸ ਆਈ ਨਾ, ਰਾਣੀ ਨੇ ਬੜਾ ਗੁੱਸਾ ਕੀਤਾ, ਮੈਂ ਤੈਨੂੰ ਵੇਖ ਲਿਆ ਸਾਹਮਣੇ ਖਲੋਤੀ ਸੀ, ਤੂੰ ਕਿਸੇ ਹੋਰ ਨੂੰ ਪ੍ਰਸ਼ਾਦਾ ਛਕਾ ਆਈ? ਭੁੱਬਾ ਮਾਰ ਕੇ ਰੋ ਕੇ ਪਤਾ ਕੀ ਕਹਿਣ ਲੱਗੀ ਨੌਕਰਾਣੀ, ਰਾਣੀ ਜਿਹਨੂੰ ਮੈਂ ਪ੍ਰਸ਼ਾਦਾ ਛਕਾ ਕੇ ਆਈ ਉਹ ਮੇਰਾ ਪੁੱਤਰ ਸੀ, ਉਹਨੇ ਕੱਲ੍ਹ ਦਾ ਹੀ ਪ੍ਰਸ਼ਾਦਾ ਨਹੀਂ ਛਕਿਆ, ਤੂੰ ਹੋਰ ਦੇ ਦੇ, ਤੇਰੇ ਘਰ ਵਿੱਚ ਕਮੀ ਨਹੀਂ। ਮਾਂ ਦੀ ਜਗ੍ਹਾ ਪਿਆਰੇ ਉਹ ਕੋਈ ਨਹੀਂ ਲੈ ਸਕਦਾ। ਜਿਹੋ ਜਿਹੇ ਵੀ ਉਹਦੇ ਬੋਲ ਨੇ ਨਾ, ਸੁਣ ਲਿਆ ਕਰੋ, ਉਹਦੇ ਗੁੱਸੇ ਵਾਲੇ ਬੋਲਾਂ ਵਿੱਚ ਵੀ ਅੰਮ੍ਰਿਤ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਫਿਰ ਤੇਰਾ ਗੁਰਦੁਆਰੇ ਲੰਗਰ ਲਾਇਆ ਵੀ ਪ੍ਰਵਾਨ ਹੈ, ਜੇ ਮਾਂ ਪਿਓ ਰਾਜੀ ਨਾ ਹੋਏ ਤੇ ਮੈਂ ਨਹੀਂ ਕਿਹਾ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣ। ਜਿੰਨੇ ਮਰਜ਼ੀ ਦਾਨ ਕਰ ਲੈ, ਜੇ ਮਾਂ ਪਿਓ ਰਾਜੀ ਨਹੀਂ ਦੇ, ਪਹਿਲੇ ਰੁੱਸੇ ਰੱਬ ਨੂੰ, ਘਰ ਬੈਠੇ ਉਹਨਾਂ ਨੂੰ ਮਨਾ ਲੈ, ਤੇ ਫਿਰ ਇੱਥੇ ਵੀ ਗੱਲ ਬਣ ਜਾਏ। ਹੁਕਮ ਹੋਇਆ ਹੈ, ਭਾਈ ਰਛਪਾਲ ਸਿੰਘ ਜੀ ਨਾਲ ਬੈਠੇ ਨੇ ਮੇਰੇ, ਹਮ ਬੈਠੇ ਤੁਮ ਦੇਹੋ ਅਸੀਸਾਂ, ਨਾਲ ਮਾਂ ਬਾਪ ਦੀ ਅਸੀਸ, ਨਾਲ ਮਾਤਾ ਪਿਤਾ ਦੀ ਅਸੀਸ ਕਰਿਓ ਕਿਰਪਾ ਜੀ।

0: एक ऐसी पावर है, कल्ला मन दा चैन सुकून शांति ही नहीं, ये जीना भी सिखा देता है। आपे ही तेरे अंदरों चरने ऐसे फुट पैणगे जदों नाम जपेगा, बाणी पढ़ेगा, बाणी सुनेगा, 24 आवर पैरा बना के रखेगा, चौगिर्द हमारे राम का दुख लगे ना पाई। कहंदे ने अंदरों ही झरने निम्रता दे, अंदरों ही झरने किवें मां बाप का प्यार सत्कार करना है, अंदरों ही प्रेम प्रगट होंदा है। निरंकार का प्रेम ऐसा प्रेम है, इहदे च फिर दुनिया भी प्रेम भी, मेरी भैण नाल, मेरी मां नाल, मेरे प्यो नाल, पुत्रां नाल, इस बाग नूं किवें सजा के रखना है, क्योंकि साडा फर्ज बनता है पानी देना, बूटियां नूं रखवाली करनी, गोडी करनी साडा फर्ज बनता है, फल ते फुल लाउणा ਇਹ ਨਿਰੰਕਾਰ ਦੇ ਹੱਥ ਹੈ। ਮਾਲੀ ਜਿੰਨੀ ਮਰਜ਼ੀ ਮਿਹਨਤ ਕਰ ਲਏ ਪਰ ਮਨ ਮਰਜ਼ੀ ਦੇ ਫਲ ਨਹੀਂ ਲਾ ਸਕਦਾ। ਸੋ ਮਾਂ ਪਿਓ ਨੂੰ ਹਮੇਸ਼ਾ ਪਿਆਰ ਕਰੋ, ਸਤਿਕਾਰ ਕਰੋ। ਧੰਨ ਨੇ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਕੋਲ ਅੱਜ ਵੀ ਮਾਂ ਹੈ ਅਤੇ ਜਿਨ੍ਹਾਂ ਦੀਆਂ ਮਾਵਾਂ ਚੱਲੀਆਂ ਗਈਆਂ। ਸੱਚੇ ਪਾਤਸ਼ਾਹ ਮਾਵਾਂ ਦੀਆਂ ਅਸੀਸਾਂ ਉਸ ਪਰਿਵਾਰ 'ਤੇ ਵੀ ਹਮੇਸ਼ਾ ਬਣਾ ਕੇ ਰੱਖੀ। ਮਦਰਸ ਡੇ ਸਾਲ ਦਾ ਇੱਕ ਦਿਨ ਨਾ ਹੋਵੇ, ਮਾਂ ਦਾ ਦੇਣਾ ਤਾਂ ਕਦੇ ਵੀ ਨਹੀਂ ਦੇ ਸਕਦੇ, ਕਦੇ ਵੀ ਨਹੀਂ ਦੇ ਸਕਦੇ। ਪੁੱਤਰ ਕਪੁੱਤਰ ਹੋ ਸਕਦੇ ਨੇ, ਮਾਂ ਪਿਓ ਕਦੇ ਬਦਲਦੇ ਨਹੀਂ। ਇੱਕ ਪੁੱਤਰ ਨੇ ਅਮੀਰੀ ਨੂੰ ਇੰਨਾ ਛੂ ਲਿਆ, ਭੁੱਲ ਗਿਆ ਮਾਂ ਪਿਓ ਨੂੰ, ਅਤੇ ਕਿਸੇ ਨੇ ਚੁਗਲੀ ਮਾਰ ਦਿੱਤੀ, ਤੇਰਾ ਪੁੱਤਰ ਭੁੱਲ ਗਿਆ, ਤੇਰਾ ਰੋਮ ਤੱਕ ਨਹੀਂ ਬਣਾਇਆ। ਅੱਗੋਂ ਮਾਂ ਪਤਾ ਕੀ ਕਹਿੰਦੀ ਹੈ, ਮੇਰੇ ਬੱਚੇ ਨੂੰ ਬਚਪਨ ਤੋਂ ਹੀ ਭੁੱਲਣ ਦੀ ਆਦਤ ਹੈ, ਇਹੋ ਜਾਨੀ ਹੈ ਭੁੱਲ ਗਿਆ ਹੁਣ, ਕਿਉਂਕਿ ਮਾਂ ਦਾ ਵੱਡਾ ਦਿਲ ਹੈ ਨਾ, ਵੱਡੀਆਂ ਗੱਲਾਂ ਕਰਨੀ। ਸੋ ਸੱਚੇ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ। ਅਗਲਾ ਪ੍ਰੋਗਰਾਮ ਸਾਡੇ ਭੈਣ ਜੀ, ਭੈਣ ਹਰਪ੍ਰੀਤ ਕੌਰ ਜੀ, ਬੜਾ ਖੁਸ਼ੀ ਆਉਂਦੀ ਹੈ ਜਦੋਂ ਭੈਣਾਂ ਆ ਕੇ ਗੁਰੂ ਕਰਦੀਆਂ ਇੰਜ ਸੇਵਾਵਾਂ ਕਰਦੀਆਂ ਨੇ, ਉਹ ਅਗਲਾ ਪ੍ਰੋਗਰਾਮ ਦਰਸਾਉਣਗੇ ਜੀ। ਅਸੀਸ ਬਖਸ਼ਿਸ਼ ਕਰੋ, ਵਾਹਿਗੁਰੂ ਜੀ ਕਾ
1: ਖਾਲਸਾ। ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਾਡੇ ਸਤਿਕਾਰਯੋਗ ਭਾਈ ਓਂਕਾਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ, ਉਹਨਾਂ ਦਾ ਅਤੇ ਉਹਨਾਂ ਦੇ ਕੀਰਤਨ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਆਪ ਜੀ ਨੂੰ ਭਾਈ ਹਰਭਜਨ ਸਿੰਘ ਜੀ ਲਹਿਰੀ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ 'ਤੇ ਆਉਂਦੇ ਨੇ, ਆਪ ਜੀ ਨਾਲ ਥੋੜ੍ਹੀ ਜਿਹੀ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਭਾਈ ਪਿੰਦਰਪਾਲ ਸਿੰਘ ਜੀ ਗੁਰੂ ਘਰ ਵਿੱਚ ਸੇਵਾਵਾਂ ਕਰਨ ਵਾਸਤੇ 11 ਤੋਂ 17 ਤਰੀਕ ਤੱਕ ਆ ਰਹੇ ਹਨ। 12 ਤਰੀਕ ਨੂੰ ਸਰਹੰਦ ਦੀ ਫਤਿਹ ਦਿਵਸ ਹੈ, ਜਿਹਦੇ ਵਿੱਚ ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਸਾਂਝਾ ਕਰ ਲਾਂ। ਇਸ ਦਿਨ ਖਾਲਸਾ ਪੰਥ ਨੇ ਸਿੱਖ ਸਰਹੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਨ ਨੂੰ ਹਰਾ ਕੇ ਇਨਸਾਫ ਕਾਇਮ ਕੀਤਾ ਸੀਗਾ। 1710 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਸਿੱਖ ਫੌਜਾਂ ਦੀ ਅਗਵਾਈ ਵਿੱਚ ਚੜਾਈ ਕੀਤੀ ਸੀਗੀ ਅਤੇ ਫੌਜ ਅਤੇ ਮੁਗਲ ਫੌਜਾਂ ਨੂੰ ਹਰਾਇਆ ਸੀਗਾ ਅਤੇ ਵਜ਼ੀਰ ਖਾਨ ਉਸ ਲੜਾਈ ਵਿੱਚ ਮਾਰਿਆ ਗਿਆ ਸੀਗਾ। ਇਹ ਜੰਗ ਸਿਰਫ ਜਿੱਤ ਦੀ ਨਹੀਂ ਸੀਗੀ, ਇਹ ਉਸ ਜ਼ਾਲਮਾਂ ਦਾ ਜਵਾਬ ਸੀਗਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਸੀਗਾ। 15 ਤਰੀਕ ਨੂੰ ਜੇਠ ਦੀ ਸੰਗਰਾਂਦ ਹੈ ਤੇ 17 ਤਰੀਕ ਨੂੰ ਘੱਲੂਘਾਰਾ ਗੁਰਦਾਸਪੁਰ ਦਾ ਹੈ, ਛੋਟਾ ਘੱਲੂਘਾਰਾ, ਉਹਦਾ ਵੀ ਤੁਹਾਨੂੰ ਥੋੜਾ ਜਿਹਾ ਡਿਸਕ੍ਰਿਪਸ਼ਨ ਮੈਂ ਦੇ ਦਵਾਂ। ਐ ਹੋਇਆ ਸੀਗਾ ਮਈ 1746 ਦੇ ਵਿੱਚ, ਜਿਹਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਨੂੰ ਮਾਰਿਆ ਗਿਆ ਸੀਗਾ। ਉਸ ਵੇਲੇ ਦਾ ਜਿਹੜਾ ਲਾਹੌਰ ਦਾ ਹਾਕਮ ਸੀ ਲਖਪਤ ਰਾਏ, ਉਹਨੇ ਆਪਣੇ ਭਰਾ ਦੇ ਮੌਤ ਦਾ ਬਦਲਾ ਲੈਣ ਵਾਸਤੇ ਸਿੱਖਾਂ ਦੇ ਖਿਲਾਫ਼ ਮੁਹਿੰਮ ਚਲਾਈ ਸੀਗੀ। ਸਿੱਖ ਜੰਗਲਾਂ ਅਤੇ ਪਹਾੜਾਂ ਵਿੱਚ ਰਹਿੰਦੇ ਸਨ ਔਰ ਉਸਨੇ ਆਪਣੀ ਫੌਜ ਭੇਜ ਕੇ ਉਹਨਾਂ ਨੂੰ ਘੇਰਾ ਪਾ ਲਿਆ ਸੀਗਾ ਤੇ ਲਗਭਗ 7000 ਦੇ ਕਰੀਬ ਸਿੱਖ ਸ਼ਹੀਦ ਹੋ ਗਏ ਸੀ ਤੇ 3000 ਦੇ ਕਰੀਬ ਸਿੱਖ ਜਿਹੜੇ ਆ ਉਹ ਬੰਦੀ ਬਣਾ ਲਏ ਗਏ ਸਨ ਅਤੇ ਉਹਨਾਂ ਨੂੰ ਬਾਅਦ ਚ ਫਿਰ ਸ਼ਹੀਦ ਕੀਤਾ ਗਿਆ ਸੀਗਾ। ਇਹ ਘਟਨਾ ਸਿੱਖਾਂ ਦੇ ਕੁਰਬਾਨੀ ਅਤੇ ਜ਼ੁਲਮ ਦਾ ਪ੍ਰਤੀਕ ਹੈ। ਸਿੱਖਾਂ ਨੇ ਜ਼ੁਲਮ ਸਹਿੰਦੇ ਹੋਏ ਵੀ ਆਪਣਾ ਸਿੱਖੀ ਨਹੀਂ ਛੱਡੀ। ਇਸ ਘਟਨਾ ਸਿੱਖਾਂ ਦੀ ਧੀਰਜ ਨੂੰ ਅਤੇ ਹਿੰਮਤ ਨੂੰ ਦਰਸਾਉਂਦੀ ਹੈ ਤੇ ਇਸ ਤੋਂ ਬਾਅਦ ਸਿੱਖ ਕੌਮ ਜਿਹੜੀ ਹੈ ਹੋਰ ਵੀ ਮਜ਼ਬੂਤ ਹੋ ਗਈ। ਮਈ 13 ਨੂੰ ਪ੍ਰਥਮ ਗੱਤਕਾ ਮੁਕਾਬਲਾ ਫੜੀ ਸੋਟੀ ਇਸ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ ਤੇ ਮਈ 27 ਤੋਂ 30 ਤੱਕ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆ ਕੇ ਕੀਰਤਨ ਸੇਵਾਵਾਂ ਨਿਭਾਉਣਗੇ। ਇਹਦੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਕੋਲੋਂ ਕੀਰਤਨ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਣੀ ਸੇਵਾ ਪ੍ਰਵਾਨ ਕਰਨ ਦੀ ਫੁੱਲਾਂ ਚ ਪਾਉਂਦੀਆਂ। ਬਲਾਉ ਫਤਿਹ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਇਸ ਤੋਂ ਬਾਅਦ ਭਾਈ ਨਵਨੀਤ ਸਿੰਘ ਜੀ ਆਪ ਸਿਰਫ ਜੀ ਨਾਲ ਕਥਾ ਸਰਵਣ ਕਰਵਾਉਣਗੇ। ਜਦ ਤੱਕ ਸਾਡੇ ਕੋਲ ਥੋੜ੍ਹਾ ਜਿਹਾ ਟਾਈਮ ਹੈ, ਇਹਦੇ ਵਿੱਚ ਕਿਰਪਾਲ ਸਿੰਘ ਜੀ ਅਟਵਾਲ ਆਪ ਜੀ ਨਾਲ ਫਾਈਨੈਂਸ਼ੀਅਲ ਰਿਪੋਰਟ ਸਾਂਝੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਈ ਮਹੀਨੇ ਦਾ ਦੂਜਾ ਐਤਵਾਰ, ਅਤੇ ਮੈਂ ਤੁਹਾਨੂੰ ਪਿਛਲੇ ਮਹੀਨੇ ਅਪ੍ਰੈਲ ਦੇ ਵਿੱਚ ਗੁਰੂ ਘਰ ਦਾ ਹਿਸਾਬ ਕਿਤਾਬ, ਗੁਰੂ ਘਰ ਦਾ ਕਿੰਨਾ ਖਰਚਾ ਹੋਇਆ, ਕਿੱਥੇ ਹੋਇਆ, ਅਤੇ ਗੁਰੂ ਘਰ ਨੂੰ ਜਿਹੜੀ ਮਾਇਆ ਆਈ ਹੈਗੀ ਹੈ, ਕਿੱਥੋਂ ਆਈ, ਕਿੰਨੀ ਆਈ, ਉਹ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ। ਸਿਰਫ ਦੋ ਤਿੰਨ ਮਿੰਟ ਦਾ ਟਾਈਮ ਹੀ ਲੈਣਾ ਮੈਂ। ਫਿਰ ਮੈਂ ਰਿਪੀਟ ਕਰ ਦੂੰਗਾ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਆਡਿਟ ਰਿਪੋਰਟ ਹੁੰਦਾ, ਉਹ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਹਮੇਸ਼ਾ ਹੀ ਪਿਆ। ਪਿਛਲੇ 25 ਸਾਲ ਤੋਂ ਵੱਧ ਦਾ ਰੈਕਰਡ ਜਿਹੜਾ ਹੈਗਾ ਆ, ਤੁਸੀਂ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾਓ, ਉੱਥੇ ਤੁਸੀਂ ਫਾਈਨੈਂਸ਼ੀਅਲ ਟੈਬ 'ਤੇ ਕਲਿੱਕ ਕਰੋ, ਤਾਂ ਸਾਨੂੰ ਪਿਛਲੇ 25 ਸਾਲ ਤੋਂ ਵੱਧ ਦੀਆਂ ਸਾਰੀਆਂ ਰਿਪੋਰਟਸ ਮਿਲ ਜਾਣਗੀਆਂ। ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹਾਂ। ਪਿਛਲੇ ਸਾਲ 2025 ਦਾ ਆਡਿਟ ਹੋ ਰਿਹਾ, ਉਹ ਤਕਰੀਬਨ 2-3 ਹਫ਼ਤੇ ਤੱਕ ਫਿਨਿਸ਼ ਹੋ ਜਾਣਾ। ਉਹ ਵੀ ਰਿਪੋਰਟ ਇੱਥੇ ਆਪਾਂ ਪਾ ਦੇਣੀ ਹੈਗੀ ਆ। ਗੁਰਦੁਆਰਾ ਸਾਹਿਬ ਨੂੰ 8 ਤਰੀਕਿਆਂ ਨਾਲ ਜਿਹੜੀ ਮਾਇਆ ਆਉਂਦੀ ਹੈਗੀ ਆ, ਤੁਸੀਂ ਦੇਖ ਸਕਦੇ ਹਾਂ। ਕਈ ਆਪਣੇ ਵੀਰ ਭਰਾ ਇਹ ਸਮਝਦੇ ਪਏ ਚੜਾਵੇ ਦੀ ਇਨਕਮ ਕਿੰਨੀ ਹੁੰਦੀ ਹੈਗੀ ਆ, ਲੇਕਿਨ ਚੜਾਵੇ ਦੀ ਇਨਕਮ ਜੇ ਆਪਾਂ ਬਾਕੀ ਦੇ ਨਾਲ ਕੰਪੇਅਰ ਕਰੀਏ ਤਾਂ ਕੁਛ ਵੀ ਨਹੀਂ ਹੈਗੀ। ਰਸੀਦਾਂ ਕਟਾਉਂਦੇ ਹੈਗੇ ਆ, ਬਾਹਰੋਂ ਮਾਇਆ ਆਉਂਦੀ, ਮੇਲ ਦੇ ਵਿੱਚ ਆਉਂਦੀ ਹੈਗੀ ਆ, ਕ੍ਰੈਡਿਟ ਨਾਲ ਔਨਲਾਈਨ ਆਪਣੇ ਸੰਗਤ ਡੋਨੇਸ਼ਨ ਕਰਦੀ ਹੈਗੀ ਆ, ਕੰਪਨੀ ਮੈਚ ਡੋਨੇਸ਼ਨ ਆਉਂਦੀਆਂ ਹੈਗੀਆਂ। ਇਹ ਆਪਣਾ ਪਿਛਲੇ ਮਹੀਨੇ ਦਾ ਜਿਹੜਾ ਹਿਸਾਬ ਦਾ ਜਿਹੜਾ ਖਰਚ ਹੋਇਆ ਹੈਗਾ, ਸਭ ਤੋਂ ਵੱਧ ਜਿਹੜਾ ਆਪਣੇ ਸਟਾਫ ਦਾ ਪੇਰੋਲ ਬਣਦਾ, ਹਫ਼ਤੇ 'ਚ 2 ਵਾਰ ਪੇਰੋਲ ਬਣਦਾ ਇਹਨਾਂ ਦਾ, ਤਕਰੀਬਨ $78,000 ਖਰਚਾ। ਦੂਜੇ ਨੰਬਰ 'ਤੇ ਆਪਣੀ ਗੁਰੂ ਘਰ ਦੀ ਲੋਨ ਦੀ ਜਿਹੜੀ ਪੇਮੈਂਟ ਹੈਗੀ ਆ, 42,000 ਇੰਟਰਸਟ। ਫਿਰ ਪ੍ਰੋਪਰਟੀ ਟੈਕਸ ਇਸ ਪਿਛਲੇ ਅਪ੍ਰੈਲ ਵਿੱਚ ਦਿੱਤਾ ਹੈਗਾ, ਜਿਹੜਾ 6 ਮਹੀਨੇ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਦੇਣਾ ਪੈਂਦਾ। ਅਤੇ ਇਸੇ ਤਰ੍ਹਾਂ ਹੋਲੇ ਮਹੱਲੇ ਦਾ ਜਿਹੜਾ ਖਰਚਾ ਸੀਗਾ, ਉਹਨਾਂ ਨੇ ਬਿੱਲ ਅਪ੍ਰੈਲ ਦੇ ਵਿੱਚ ਭੇਜਿਆ, ਲੇਕਿਨ ਹੋਇਆ ਮਾਰਚ ਦੇ ਵਿੱਚ ਆ। ਅਤੇ ਇਸੇ ਤਰ੍ਹਾਂ ਹੀ PG&E ਦਾ ਬਿੱਲ, ਅਤੇ ਕਲੀਨਿੰਗ ਸਰਵਿਸਿਸ, ਗੱਤਕੇ ਦੇ ਸਮਾਨ ਇੰਡੀਆ ਤੋਂ ਖਰੀਦਿਆ ਸੀਗਾ, AT&T ਦਾ, ਕਥਾਵਾਚਕ ਜਿਹੜੇ ਬਾਹਰੋਂ ਆਪਾਂ ਸੱਦਦੇ ਹੈਗੇ ਹਾਂ ਉਹਨਾਂ ਦਾ ਖਰਚਾ, ਇਹ ਸਾਰਾ ਰਲਾ ਮਿਲਾ ਕੇ 2,23,000 ਆਪਣਾ ਪਿਛਲੇ ਮਹੀਨੇ ਖਰਚਾ ਹੋਇਆ, ਜਿਹੜੀਆਂ ਆਪਾਂ ਚਿਕਾਂ ਲਿਖੀਆਂ ਜਾਂ ਆਟੋਮੈਟਿਕ ਬਿੱਲ ਪੇ ਕੀਤੇ ਹੈਗੇ, ਟੋਟਲ $223,000। ਅਤੇ ਜਿਹੜੀ ਆਪਣੀ ਇਨਕਮ ਹੋਈ ਹੈਗੀ ਆ, ਕਿੱਥੋਂ ਕਿੱਥੋਂ ਮਾਇਆ ਆਈ ਹੈਗੀ ਆ, ਪਿਛਲੇ ਜਿਹੜੇ ਹਰੇਕ ਸੋਮਵਾਰ ਨੂੰ ਅਸੀਂ ਡਿਪੋਜ਼ਿਟ ਕਰਦੇ ਹਾਂ, ਜਿੰਨਾ ਪਿਛਲੇ ਹਫ਼ਤੇ ਦਾ ਸਾਰਾ ਚੈੱਕ ਅਤੇ ਕੈਸ਼ ਇਕੱਠਾ ਹੋਇਆ ਹੁੰਦਾ, ਉਹਨਾਂ ਦਾ $3,35,000 ਉਹ ਹੋਇਆ ਸੀਗਾ। 14,000 ਕ੍ਰੈਡਿਟ ਕਾਰਡ ਡੋਨੇਸ਼ਨਸ ਆਈਆਂ, ਜਿਹੜੀਆਂ ਬਾਹਰ ਮਸ਼ੀਨ ਲੱਗੀ ਹੋਈ ਆ। ਇਸੇ ਤਰ੍ਹਾਂ ਹੀ ਔਨਲਾਈਨ ਜਿਹੜੇ ਆਪਣੇ ਮੈਂਬਰ ਡੋਨੇਟ ਕਰਦੇ ਹੈਗੇ ਆ, ਅਤੇ ਸਭ ਤੋਂ ਉੱਤੋਂ ਅੱਗੇ ਆ ਕੇ ਜਿਹੜੇ ਕੰਪਨੀ ਮੈਚ ਡੋਨੇਸ਼ਨ 53,000 ਇਸ ਵਾਰ ਆਈਆਂ। ਫਰਵਰੀ ਮਹੀਨੇ ਵਿੱਚ ਐਪਲ ਕੰਪਨੀ ਡਬਲ ਕਰਦੀ ਸੀਗੀ, ਜੇ ਤੁਸੀਂ 5,000 ਦਿੰਦੇ ਹਾਂ ਤਾਂ ਉਹ 10,000 ਕੋਲੋਂ ਪਾਉਂਦੇ ਸੀਗੇ। ਉਹ ਸਟੇਟਮੈਂਟ ਮਾਰਚ ਵਿੱਚ ਆਉਣੀ ਚਾਹੀਦੀ ਸੀ, ਲੇਕਿਨ ਮਾਰਚ ਵਿੱਚ ਆਈ ਨਹੀਂ, ਉਹ ਅਪ੍ਰੈਲ ਵਿੱਚ ਆਈ ਜਾ ਕੇ। ਇਸ ਕਰਕੇ ਇਹ ਆਈਟਮ ਜਿਹੜੀ ਆ, ਅਮਾਊਂਟ ਜ਼ਿਆਦਾ ਲੱਗਦੀ ਹੈਗੀ ਆ। ਇਹਦੇ ਵਿੱਚ ਫਰਵਰੀ ਦੇ ਪੇਮੈਂਟ ਐਪਲ ਦੀਆਂ ਅਤੇ ਮਾਰਚ ਦੀਆਂ ਸਾਰੀਆਂ ਰਲਾ ਕੇ 53,000 ਆਇਆ, ਅਤੇ ਟੋਟਲ ਆਪਣਾ ਜਿਹੜਾ ਇਨਕਮ ਗੁਰੂ ਘਰ ਨੂੰ ਹੋਈ ਹੈ 4,28,000 ਤੋਂ ਉੱਪਰ ਹੋਈ ਹੈਗੀ ਹੈ। ਅਤੇ ਜੇ ਇਹਨਾਂ ਨੂੰ ਆਪਾਂ ਖਾਤੇ 'ਚੋਂ ਘਟਾ ਦਈਏ ਤਾਂ ਤਕਰੀਬਨ $2,00,000 ਆਪਾਂ ਜਿਹੜਾ ਕੰਸਟਰਕਸ਼ਨ ਲਈ ਪਾਇਆ ਹੈਗਾ ਇਸ ਮਹੀਨੇ। ਮੈਂ ਸੰਗਤ ਨੂੰ ਪਿਛਲੀ ਵਾਰੀ ਵੀ ਅਪੀਲ ਕੀਤੀ ਸੀ, ਪਲੀਜ਼ ਵੱਧ ਤੋਂ ਵੱਧ ਆਟੋਮੈਟਿਕ ਮੰਥਲੀ ਡੋਨੇਸ਼ਨ ਲਈ ਸਾਈਨ ਅਪ ਕਰੋ, ਤਾਂ ਕਿ 100, 200, 400 ਜਿੰਨੇ ਵੀ ਤੁਸੀਂ ਕਰ ਸਕਦੇ ਹੋ ਤੋਂ ਆਪੋ ਆਪਣੇ ਵਿੱਤ ਅਨੁਸਾਰ। ਅਤੇ ਉਹਦੇ ਵਿੱਚ ਕੋਈ ਚੱਕਰ ਨਹੀਂ, ਜਦੋਂ ਮਰਜ਼ੀ ਆਪਾਂ ਉਹਨੂੰ ਕੈਂਸਲ ਕਰ ਸਕਦੇ, ਕੋਈ ਇਸ਼ੂ ਆ ਜਾਂਦਾ ਆਪਾਂ ਜਦੋਂ ਮਰਜ਼ੀ ਆਪਣੇ ਕੋਲ ਕੰਟਰੋਲ ਆ, ਆਪਾਂ ਉਹਨੂੰ ਕੈਂਸਲ ਵੀ ਕਰ ਸਕਦੇ ਹਾਂ। ਜਿਹੜੀ ਸੰਗਤ ਨੇ ਵੱਡੀਆਂ ਵੱਡੀਆਂ ਡੋਨੇਸ਼ਨ ਦਿੱਤੀਆਂ ਹੈਗੀਆਂ ਆ, $2,50,000 ਤੋਂ ਡਾਲਰ ਤੋਂ ਲੈ ਕੇ 50,000 ਕਿਹਦੇ ਲੱਖ, ਅਤੇ ਕਾਫੀ ਸੰਗਤ ਡੋਨੇਸ਼ਨ ਕਰ ਰਹੀ ਹੈ। ਤੁਸੀਂ ਵੀ ਪਲੀਜ਼ ਜਿੰਨੇ ਵੀ ਤੁਹਾਡਾ ਬਿੱਤ ਅਨੁਸਾਰ ਕਰ ਸਕਦੇ ਹਾਂ ਕਰੋ। ਜਿਵੇਂ ਕਿ ਆਹ ਜਿੱਥੇ ਵੀ ਜਾਂਦੇ ਹਾਂ, ਕੋਈ 10,000, 5,000 ਤੋਂ ਘੱਟ ਕੋਈ ਗੁਰੂ ਘਰ ਦੇ ਲਈ ਮਾਇਆ ਬਿਲਡਿੰਗ ਲਈ ਆ ਰਹੀ ਹੈ, ਬਹੁਤ ਚੰਗੀ ਗੱਲ ਆ। ਹੈਰਾਨੀ ਦੀ ਗੱਲ ਆ ਕਿ ਪਿਛਲੇ 3 ਦਿਨ ਪਹਿਲਾਂ ਇੱਕ ਅਨੋਨੀਮਸ 20,000 ਦੀ ਡੋਨੇਸ਼ਨ ਆਈ ਹੈਗੀ ਚੈੱਕ, ਉਹਨੇ ਕੋਈ ਨਾਂ ਨਹੀਂ ਮੈਨਸ਼ਨ ਕੀਤਾ, ਅਤੇ ਸਿਰਫ 20,000 ਦੀ ਉਹਨਾਂ ਨੇ ਡੋਨੇਸ਼ਨ ਭੇਜੀ। ਅਕਾਲ ਪੁਰਖ 'ਤੇ ਜਾਣਦੇ ਆ ਜਿਹਨੇ ਵੀ ਭੇਜੀ ਆ, ਇੱਕ ਗੱਲ 'ਤੇ ਸਪਸ਼ਟ ਆ ਵੀ ਗੁਰੂ ਘਰ ਦੇ ਨਾਲ ਉਹਨਾਂ ਨੂੰ ਹਮਦਰਦੀ, ਇਸੇ ਕਰਕੇ ਉਹਨਾਂ ਨੇ ਭੇਜਿਆ ਹੈਗਾ। ਸੋ ਮੈਂ ਫੇਰ ਗੁਜਾਰਿਸ਼ ਕਰਦਾ, ਪਲੀਜ਼ ਵੱਧ ਤੋਂ ਵੱਧ ਆਟੋਮੈਟਿਕ ਸਾਈਨ ਕਰੋ। ਜਿੰਨੇ ਵੀ ਤੁਸੀਂ
ਵੱਧ ਤੋਂ ਵੱਧ ਮਾਇਆ ਦੇ ਸਕਦੇ ਆਪਾਂ ਗੁਰੂ ਘਰ ਦੀ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਨੂੰ ਛੇਤੀ ਤੋਂ ਛੇਤੀ ਮੁਕੰਮਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਾਰਿਆਂ ਨੂੰ, ਔਰ ਸਾਰੀ ਆਪਣੇ ਵਾਈਫ ਨੂੰ ਵੀ ਲੋਕੀ ਸਾਰੇ ਟਵੀਟ ਕਰਦੇ ਹੈਗੇ ਆ, ਅਤੇ ਆਪਣੀ ਆਪਣੀ ਮਾਂ ਨੂੰ ਵੀ ਯਾਦ ਕਰੋ ਅਤੇ ਪੰਥ ਦੀ ਮਾਂ ਨੂੰ ਵੀ ਯਾਦ ਕਰੋ। ਸੋ ਬਾਕੀ ਮੈਂ ਕਿਰਪਾਲ ਸਿੰਘ ਨੇ ਤੁਹਾਨੂੰ ਹਿਸਾਬ ਕਿਤਾਬ ਦੱਸ ਦਿੱਤਾ ਹੈਗਾ ਕਿ ਕਿੰਨੀ ਮਾਇਆ ਆਉਂਦੀ ਹੈ, ਕਿੰਨੇ ਖਰਚ ਹੁੰਦੇ ਹੈਗੇ ਆ। ਅਤੇ ਜਿਹੜੀ ਅਸੀਂ ਜਿਹੜਾ ਇਹ ਇਹਨਾਂ ਦੇ ਕੋਲ ਐਕਸੈਸ ਮਨੀ ਹੁੰਦਾ, ਉਹ ਇਹ ਕੰਸਟਰਕਸ਼ਨ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹੈਗੇ ਆ, ਅਤੇ ਉਹਦੇ ਵਿੱਚੋਂ ਅਸੀਂ ਕੋਈ $125 million ਖਰਚ ਕਰ ਚੁੱਕੇ ਹਾਂ। ਅਤੇ ਬਿੱਲ ਜਿਹੜੇ ਹੈਗੇ ਆ ਗਾਂਧੀ ਗ੍ਰਾਂ ਚੜ੍ਹੇ ਆ ਰਹੇ ਹੈਗੇ ਆ, ਜਿੱਦਾਂ ਸਪੀਡ ਦੇ ਨਾਲ ਕੰਮ ਹੋਣਾ ਉਸੇ ਹਿਸਾਬ ਨਾਲ ਸਾਨੂੰ ਬਿੱਲ ਪੇ ਕਰਦੇ ਹਾਂ। ਸੋ ਸਭ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਵਿੱਤ ਦੇ ਅਨੁਸਾਰ ਮੰਥਲੀ ਡਿਡਕਸ਼ਨ ਤਾਂ ਕਰਵਾਓ ਨਾ, ਜੇ ਕੋਈ ਲੰਪਸਮ ਬਿਗ ਡੋਨੇਸ਼ਨ ਨਹੀਂ ਦੇ ਸਕਦਾ ਉਹ ਗੱਲ ਵੱਖਰੀ ਆ, ਪਰ ਸਾਰੇ $500-$400 ਮਹੀਨੇ ਦੀ ਲਿਸਟ ਦੇ ਵਿੱਚ ਆਪਣਾ ਨਾਂ ਦਰਜ ਕਰਵਾਓ, ਤਾਂ ਕਿ ਬੈਂਕ ਨੂੰ ਵੀ ਅਸੀਂ ਸ਼ੋਅ ਕਰ ਸਕੀਏ ਕਿ ਸਾਡੀ ਇੰਨੀ ਇਨਕਮ ਸਟੇਬਲ ਇਨਕਮ ਹੈਗੀ ਹੈ, ਇਹ ਹੁੰਦੀ ਰਹਿਣੀ ਆ 2 ਸਾਲ ਜਿੰਨਾ ਚਿਰ ਤੱਕ ਕੰਸਟਰਕਸ਼ਨ ਚੱਲਦੀ ਹੈ। ਸੋ ਇਸ ਗੱਲ ਦੇ ਤੁਸੀਂ ਲਿਸਟ ਦੇਖੀ ਆ, ਜਿਹਦੇ ਵਿੱਚ ਕਿ ਇਹ 21 ਮੈਂਬਰ ਕਮੇਟੀ ਦੇ ਹੈਗੇ ਆ, ਉਹਨਾਂ ਨੇ ਆਲਮੋਸਟ ਸਾਰਿਆਂ ਨੇ ਸਾਈਨ ਕਰ ਦਿੱਤੇ ਹੈਗੇ ਆ, ਅਤੇ ਅਗਾਂਹ ਹੁਣ ਬਾਕੀ ਦੀ ਸੰਗਤ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਉਹਦੇ 'ਤੇ ਸਾਈਨਅਪ ਕਰੋ। ਚੈਕਿੰਗ ਅਕਾਊਂਟ ਦੇ ਵਿੱਚੋਂ ਤੁਹਾਨੂੰ ਇੱਕ ਵਾਰੀ ਡਾਇਰੈਕਸ਼ਨ ਦੇਣੀ ਪੈਂਦੀ ਹੈ ਵੀ ਇੰਨੇ ਪੈਸੇ ਮੇਰੇ ਕਢਾ ਦਿਆ ਕਰੋ, ਉਹਨੂੰ ਤੁਸੀਂ ਜਦੋਂ ਮਰਜ਼ੀ ਸਟਾਪ ਕਰਵਾ ਸਕਦੇ ਹੈ। ਇਹ ਬਹੁਤ ਬਹੁਤ ਜ਼ਰੂਰੀ ਹੈਗਾ ਕਿ ਜੇ ਸਾਰੀ ਸੰਗਤ ਦਾ ਯੋਗਦਾਨ ਪੈਣਾ ਚਾਹੀਦਾ ਹੈਗਾ ਇਹ $10 million ਦੇ ਪ੍ਰੋਜੈਕਟ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਭੁਪਿੰਦਰ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਆਪ ਜੀ ਨਾਲ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਸਟੇਟਸ ਸ਼ੇਅਰ ਕੀਤਾ, ਗਿਆਰਾਂ ਤਰੀਕ ਤੋਂ ਲੈ ਕੇ 17 ਤਰੀਕ ਤੱਕ ਭਾਈ ਭਿੰਦਰਪਾਲ ਸਿੰਘ ਜੀ ਗੁਰੂ ਘਰ ਵਿੱਚ ਕਥਾ ਕਰਨ ਵਾਸਤੇ ਆ ਰਹੇ ਹਨ। May 12 ਨੂੰ ਸਰਹੰਦ ਫਤਿਹ ਦਿਵਸ ਹੈ, ਜਿਹਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਡਿਸਕ੍ਰਿਪਸ਼ਨ ਸ਼ੇਅਰ ਕਰਦੀ ਹਾਂ। ਇਸ ਦਿਨ ਖਾਲਸਾ ਪੰਥ ਦੇ ਸਰਹੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਂ ਨੂੰ ਹਰਾ ਕੇ ਇਨਸਾਫ ਕਾਇਮ ਕੀਤਾ ਸੀਗਾ। 1710 ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਦੀ ਅਗਵਾਈ ਵਿੱਚ ਸਿੱਖ ਫੌਜਾਂ ਨੇ ਸਰਹੰਦ 'ਤੇ ਹਮਲਾ ਕੀਤਾ ਅਤੇ ਮੁਗਲ ਫੌਜਾਂ ਨੂੰ

0: ਸਾਰਾ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਉਸ ਵੇਲੇ ਲਾਹੌਰ ਦਾ ਹਾਕਮ ਲਖਪਤੀ ਰਾਏ ਸੀਗਾ ਉਸਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਿੱਖਾਂ ਦੇ ਖਿਲਾਫ ਮੁਹਿੰਮ ਚਲਾਈ ਸੀਗੀ ਸਿੱਖ ਜੰਗਲਾਂ ਅਤੇ ਪਹਾੜਾਂ ਵਿਚ ਰਹਿੰਦੇ ਸਨ ਔਰ ਉਸਨੇ ਆਪਣੀ ਫੌਜ ਭੇਜ ਕੇ ਸਿੱਖਾਂ ਨੂੰ ਘੇਰਾ ਪਾ ਲਿਆ ਸੀਗਾ ਅਤੇ ਲਗਭਗ 7,000 ਦੇ ਕਰੀਬ ਸਿੱਖ ਜਿਹੜੇ ਆ ਉਹ ਸ਼ਹੀਦ ਹੋਏ ਸੀਗੇ ਤੇ 3,000 ਦੇ ਕਰੀਬ ਸਿੱਖਾਂ ਨੂੰ ਬੰਦੀ ਬਣਾ ਲਿਆ ਸੀਗਾ ਔਰ ਬਾਅਦ ਵਿਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਸੋ ਇਸ ਘਟਨਾ ਸਿੱਖਾਂ ਦੀ ਕੁਰਬਾਨੀ ਅਤੇ ਜ਼ੁਲਮ ਦਾ ਪ੍ਰਤੀਕ ਹੈ ਸਿੱਖਾਂ ਨੇ ਇੰਨੇ ਜ਼ੁਲਮ ਸਹਿੰਦੇ ਹੋਏ ਵੀ ਆਪਣਾ ਸਿੱਖੀ ਨਹੀਂ ਛੱਡਿਆ ਇਹ ਘਟਨਾ ਸਿੱਖਾਂ ਦੇ ਧੀਰਜ ਅਤੇ ਹਿੰਮਤ ਦੀ ਨੂੰ ਦਰਸਾਉਂਦੀ ਹੈ ਤੇ ਇਸ ਤੋਂ ਬਾਅਦ ਸਿੱਖ ਕੌਮ ਜਿਹੜੀ ਹੈ ਉਹ ਹੋਰ ਵੀ ਮਜ਼ਬੂਤ ਹੋ ਗਈ ਮਈ 23 ਤਰੀਕ ਨੂੰ ਪ੍ਰਥਮ ਗੱਤਕਾ ਮੁਕਾਬਲਾ ਹੋਣ ਜਾ ਰਿਹਾ ਹੈ ਫੜੀ ਸੋਟੀ ਦਾ ਸੋ ਆਪ ਸਿੱਧੀ ਨੂੰ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਸਮੇਤ ਆ ਕੇ ਜ਼ਰੂਰ ਇਹਨੂੰ ਦੇਖੋ ਔਰ ਬੱਚਿਆਂ ਨੂੰ ਗੱਤਕੇ ਦੇ ਵਿੱਚ ਇਨਰੋਲ ਕਰਾਓ ਮਈ 27 ਤੋਂ ਲੈ ਕੇ 30 ਤਰੀਕ ਤੱਕ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰਨ ਵਾਸਤੇ ਆ ਰਹੇ ਹਨ ਇੰਨੀਆਂ ਹੀਆਂ ਸੂਚਨਾਵਾਂ ਇਸ ਟਾਈਮ ਲਈ ਹੁਣ ਅਸੀਂ ਭਾਈ ਸਾਹਿਬ ਤੋਂ ਕੀਰਤਨ ਕਥਾ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਿਸ ਸਿਮਰਤ ਸਭ ਕਿਲ ਬਿਖ ਨਸ ਹੈ ਪਿਤਰੀ ਹੋਏ ਉਧਾਰੂ

0: ਪੰਛੀਆਂ ਦਾ ਪ੍ਰਵਾਸ ਵੀ ਬਹੁਤ ਲੰਮਾ ਹੁੰਦਾ ਹੈ। ਹਜ਼ਾਰਾਂ ਮੀਲ ਦੂਰ ਜਾ ਕਰਕੇ ਉੱਡ ਕੇ ਛੋਟੇ ਛੋਟੇ ਖੰਭਾਂ ਦੇ ਆਸਰੇ ਉਹ ਆਪਣਾ ਪ੍ਰਵਾਸ ਹੰਢਾਉਂਦੇ ਨੇ, ਪ੍ਰਵਾਸ ਮਾਣਦੇ ਨੇ, ਫਿਰ ਕਿਤੇ ਆਪਣੇ ਮੁਲਕ ਪਰਤਦੇ ਨੇ। ਮਨੁੱਖ ਵੀ ਉਸੇ ਤਰ੍ਹਾਂ ਦਾ ਇੱਕ ਜੀਵ ਹੈ, ਇਹ ਵੀ ਪ੍ਰਵਾਸ ਕਰਦਾ ਹੈ। ਪਰ ਜਦੋਂ ਕੋਈ ਪ੍ਰਾਣੀ ਪ੍ਰਵਾਸ ਹੰਢਾਉਂਦਾ ਹੈ ਜਾਂ ਪ੍ਰਵਾਸੀ ਹੁੰਦਾ ਹੈ, ਜਿਸ ਵੀ ਖਿੱਤੇ ਵਿੱਚ ਜਿਸ ਵੀ ਮੁਲਕ ਅੰਦਰ ਉਹ ਜਾਂਦਾ ਹੈ, ਕੁਝ ਆਪਣੇ ਜਨਮ ਦੀਆਂ ਸੰਸਕ੍ਰਿਤੀਆਂ ਨੂੰ ਉਹ ਨਾਲ ਲੈ ਕੇ ਜਾਂਦਾ ਹੈ, ਆਪਣੇ ਜਨਮ ਦੇ ਆਪਣੇ ਕਲਚਰ ਦੇ ਕੁਝ ਗੁਣ ਔਗਣਾਂ ਨੂੰ ਆਪਣੇ ਨਾਲ ਲੈ ਕਰਕੇ ਜਾਂਦਾ ਹੈ, ਕੁਝ ਉੱਥੋਂ ਦੇ ਕਲਚਰ ਨੂੰ, ਉੱਥੋਂ ਦੇ ਗੁਣਾਂ ਨੂੰ, ਉੱਥੋਂ ਦੇ ਸੁਭਾਅ ਨੂੰ, ਉੱਥੋਂ ਦੇ ਕਲਚਰ ਨੂੰ ਵੀ ਅਡਾਪਟ ਕਰਦਾ। ਇਸ ਤਰ੍ਹਾਂ ਫਿਰ ਇੱਕ ਨਵੇਂ ਕਲਚਰ ਦਾ ਜਨਮ ਹੁੰਦਾ। ਜਿੰਨੇ ਵੀ ਕਲਚਰ ਸੰਸਾਰ ਵਿੱਚ ਬਣੇ ਨੇ, ਜਿੰਨੀਆਂ ਵੀ ਸਭਿਅਤਾਵਾਂ ਸੰਸਾਰ ਵਿੱਚ ਬਣੀਆਂ ਨੇ, ਜਿੰਨੇ ਵੀ ਧਰਮ ਸੰਸਾਰ ਵਿੱਚ ਬਣੇ ਨੇ, ਉਹ ਸਾਰੇ ਇਸੇ ਤਰ੍ਹਾਂ ਹੀ ਬਣਦੇ ਕਿ ਕੋਈ ਮਨੁੱਖ ਕਿਸੇ ਦੂਰ ਦੇ ਖਿੱਤੇ ਤੋਂ ਉੱਠਦਾ ਹੈ, ਦੂਰ ਦੇ ਖਿੱਤੇ ਵਿੱਚ ਜਾ ਵੱਸਦਾ ਹੈ ਤੇ ਉਹ ਕੁਝ ਆਪਣਾ ਦਿੰਦਾ ਹੈ ਅਗਲੇ ਨੂੰ ਤੇ ਅਗਲੇ ਦਾ ਕੁਝ ਗ੍ਰਹਿਣ ਕਰਦਾ, ਭਾਸ਼ਾ ਦੇ ਰੂਪ ਵਿੱਚ, ਪਹਿਰਨ ਦੇ ਰੂਪ ਵਿੱਚ, ਭੋਜਨ ਦੇ ਰੂਪ ਵਿੱਚ, ਫਿਰ ਇੱਕ ਨਵੀਂ ਚੀਜ਼ ਤਿਆਰ ਹੋ ਜਾਂਦੀ, ਨਵੀਂ ਭਾਸ਼ਾ ਬਣ ਜਾਂਦੀ, ਨਵਾਂ ਪਹਿਰਾਵਾ ਬਣ ਜਾਂਦਾ ਹੈ, ਨਵੀਂ ਖਾਣ ਦੀ ਕੋਈ ਡਿਸ਼ ਬਣ ਜਾਂਦੀ ਹੈ, ਨਵਾਂ ਕਲਚਰ ਤਿਆਰ ਹੋ ਜਾਂਦਾ। ਇਸ ਕਰਕੇ ਅਸੀਂ ਕਿਸੇ ਵੀ ਖਿੱਤੇ ਵਿੱਚ ਰਹੀਏ, ਜੋ ਆਪਣੀਆਂ ਚੰਗੀਆਂ ਚੀਜ਼ਾਂ ਨੇ ਉਹ ਅਗਲੇ ਨੂੰ ਪਰੋਸਣੀਆਂ ਚਾਹੀਦੀਆਂ, ਤੇ ਜੇ ਕਿਸੇ ਦੀਆਂ ਕੋਈ ਚੰਗੀਆਂ ਵਸਤੂਆਂ, ਚੰਗੇ ਤਿਉਹਾਰ ਨੇ, ਚੰਗੇ ਦਿਨ ਨੇ, ਉਹ ਸਾਨੂੰ ਸਵੀਕਾਰ ਕਰਨੇ ਚਾਹੀਦੇ। ਜਿਵੇਂ ਅੱਜ ਇਸ ਧਰਤੀ ਦਾ ਕਲਚਰ ਹੈ ਕਿ ਇੱਥੇ ਮਾਂ ਦਾ ਦਿਨ ਵੀ ਮਨਾਇਆ ਜਾਂਦਾ, ਮਦਰ ਡੇ ਆਖਿਆ ਜਾਂਦਾ, ਇੱਥੋਂ ਦੇ ਲੋਕ ਬੜੇ ਉਤਸ਼ਾਹ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਸਾਡੇ ਸੰਸਕ੍ਰਿਤੀ ਵਿੱਚ, ਸਾਡੇ ਕਲਚਰ ਵਿੱਚ ਕੋਈ ਸਾਲ ਦਾ ਇੱਕ ਦਿਨ ਮਦਰ ਵਾਸਤੇ, ਮਾਂ ਵਾਸਤੇ ਨਹੀਂ ਰੱਖਿਆ, ਤੇ ਸਾਡੇ ਲਈ ਮਾਂ ਦੀ ਅਹਿਮੀਅਤ, ਪਿਤਾ ਦੀ ਅਹਿਮੀਅਤ ਜਾਂ ਪਰਿਵਾਰ ਦੀ ਅਹਿਮੀਅਤ ਘੱਟ ਹੈ। ਨਹੀਂ ਗੁਰੂ ਸਵਾਰਿਓ, ਅਸਲ ਵਿੱਚ ਜਿੰਨੀ ਅਹਿਮੀਅਤ ਸਾਡੇ ਜੀਵਨ ਦੇ ਅੰਦਰ ਮਾਂ ਬਾਪ ਦੀ ਹੋਣੀ ਚਾਹੀਦੀ ਹੈ ਜਾਂ ਹੈ, ਸ਼ਾਇਦ ਕਿਸੇ ਹੋਰ ਧਰਮ ਅੰਦਰ, ਕਿਸੇ ਹੋਰ ਖਿੱਤੇ ਵਿੱਚ, ਕਿਸੇ ਹੋਰ ਕਲਚਰ ਵਿੱਚ ਹੋ। ਕਿਉਂਕਿ ਇੱਥੇ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਜੇ ਪਰਮੇਸ਼ਵਰ ਦੇ ਨਾਤੇ ਦਾ ਕੋਈ ਨਾਤਾ ਰੱਖਿਆ ਹੈ ਨਾ, ਕਿ ਜੇ ਕੋਈ ਕਹੇ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਤਾ ਕਿਹੋ ਜਿਹਾ ਹੈ, ਕਿ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਨਾਲ ਜੁੜੀਏ, ਪਰਮੇਸ਼ਵਰ ਨਾਲ ਜੁੜੀਏ, ਕਿ ਉਹਦੇ ਨਾਲ ਜੋੜ ਜੇ ਬਣ ਜਾਏ ਤੇ ਕਿਵੇਂ ਦਾ ਬਣਦਾ, ਕਿਹੋ ਜਿਹਾ ਬਣਦਾ, ਤਾਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕਹੇ ਨੇ ਵੀ ਰੱਬ ਦੇ ਨਾਲ ਜੇ ਨਾਤਾ ਬਣਾਉਣਾ ਹੈ ਜਾਂ ਬਣਦਾ ਹੈ ਮਨੁੱਖ ਦਾ, ਉਹ ਇਸ ਤਰ੍ਹਾਂ ਦਾ ਬਣਦਾ ਜਿਵੇਂ ਸੰਸਾਰ ਵਿੱਚ ਮਨੁੱਖ ਦਾ ਆਪਣੀ ਮਾਂ ਦੇ ਨਾਲ ਨਾਤਾ, ਇੱਕ ਬੱਚੇ ਦਾ ਆਪਣੀ ਮਾਤਾ ਨਾਲ ਨਾਤਾ, ਇੱਕ ਬੱਚੇ ਦਾ ਆਪਣੇ ਪਿਤਾ ਨਾਲ ਨਾਤਾ। ਕਿਉਂਕਿ ਸਭ ਤੋਂ ਪਹਿਲੇ ਨਾਤੇ ਤੇ ਸਭ ਤੋਂ ਅਸਲ ਨਾਤੇ ਜਿਹੜੇ ਨੇ ਉਹ ਮਾਂ ਤੇ ਬਾਪ ਦਾ ਹੀ ਨਾਤਾ। ਮਾਂ ਜਿਹੜੀ ਹੈ ਉਹ ਬੱਚੇ ਨੂੰ ਦੁਨੀਆਂ ਤੋਂ ਵੀ ਪਹਿਲਾਂ ਜਾਣਦੀ ਹੈ, ਕਿਉਂਕਿ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਉਹ ਮਾਤਾ ਦੀ ਅਗੋਸ਼ ਵਿੱਚ ਹੁੰਦਾ, ਮਾਤਾ ਦੇ ਉਦਰ ਵਿੱਚ ਹੁੰਦਾ। ਸੋ ਸਭ ਤੋਂ ਜ਼ਿਆਦਾ ਮਾਤਾ ਜਨਮ ਤੋਂ ਪਹਿਲਾਂ ਵੀ ਜਾਣਦੀ ਹੁੰਦੀ ਹੈ, ਤੇ ਅਸੀਂ ਵੀ ਮਾਂ ਨੂੰ ਜਨਮ ਤੋਂ ਪਹਿਲਾਂ ਹੀ ਜਾਣਦੇ ਹੁੰਦੇ ਹਾਂ। ਮਾਂ ਵੀ ਸਾਨੂੰ ਜਨਮ ਤੋਂ ਪਹਿਲਾਂ ਜਾਣਦੀ ਹੈ ਤੇ ਅਸੀਂ ਵੀ ਮਾਂ ਨੂੰ ਜਨਮ ਤੋਂ ਪਹਿਲਾਂ ਹੀ ਜਾਣਦੇ ਹੁੰਦੇ ਹਾਂ, ਕਿਉਂਕਿ ਸਾਡਾ ਸਰੋਤ, ਸਾਡਾ ਜੁੜਾਵ ਇੱਕ ਹੈ, ਅੰਦਰਾਂ ਇੱਕ ਨੇ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੀ ਸੰਸਾਰ ਅੰਦਰ ਵਾਹਿਗੁਰੂ ਦੀ ਰੱਖਿਆ ਦੀ ਗੱਲ, ਵਾਹਿਗੁਰੂ ਦੇ ਪਾਲਣ ਦੀ ਗੱਲ, ਵਾਹਿਗੁਰੂ ਦੀ ਬਖਸ਼ਿਸ਼ ਦੀ ਗੱਲ ਕੀਤੀ ਹੈ, ਤੇ ਉਦੋਂ ਉਦਾਹਰਨ ਮਾਤਾ ਤੇ ਪਿਤਾ ਦੀ ਦਿੱਤੀ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਹਰੀ ਪਰਮਾਤਮਾ ਪਾਲਦਾ ਹੈ ਹਰ ਜੀ ਮਾਤਾ, ਜਿਵੇਂ ਮਾਤਾ ਹੈ, ਮਾਤਾ ਦਾ ਪਿਆਰ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ। ਕਹਿੰਦੇ ਗੁਰੂ ਮਾਂ ਵਰਗਾ ਪਿਆਰ ਦਿੰਦਾ, ਗੁਰੂ ਪਿਤਾ ਵਰਗੀ ਪ੍ਰਤਪਾਲਨਾ ਕਰਦਾ ਹੈ। ਮਾਤਾ ਪਿਤਾ ਦਾ ਨਾਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਸਭ ਤੋਂ ਜ਼ਿਆਦਾ ਨਾਤੇ ਦਾ ਜ਼ਿਕਰ ਕੀਤਾ। ਪੰਚਮ ਪਾਤਸ਼ਾਹ ਜੀ ਦਾ ਸ਼ਬਦ ਮੈਂ ਆਪ ਜੀ ਦੇ ਨਾਲ ਮੰਗਲ ਰੂਪ ਵਿੱਚ ਪੜ੍ਹਿਆ, ਇਹ ਗੁਰੂ ਪੰਚਮ ਪਾਤਸ਼ਾਹ ਜੀ ਨੇ ਗੁਜਰੀ ਰਾਗ ਵਿੱਚ ਉਚਾਰਨ ਕੀਤਾ, ਤੇ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦੋਂ ਉਚਾਰਿਆ ਜਦੋਂ ਗੁਰਿਆਈ ਤੇ ਬੈਠੇ, ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਮਾਤਾ ਜੀ ਪਾਸੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਭਾਨੀ ਜੀ ਪਾਸੋਂ ਇੰਨੀਆਂ ਅਸੀਸਾਂ ਇੰਨੀਆਂ ਬਖਸ਼ਾਂ ਮਿਲਦੀਆਂ ਸਨ ਨਾ, ਉਹਨਾਂ ਬਖਸ਼ਿਸ਼ਾਂ ਨੂੰ ਉਹਨਾਂ ਅਸੀਸਾਂ ਨੂੰ ਫਿਰ ਉਹਨਾਂ ਨੇ ਗੁਰਬਾਣੀ ਸ਼ਬਦ ਵਿੱਚ ਜਦੋਂ ਆਪ ਗੁਰਿਆਈ ਤੇ ਬੈਠੇ ਨਾ ਕਿ ਉਹ ਦੱਸਿਆ ਵੀ ਮਾਂ ਬੱਚੇ ਦੀ ਪ੍ਰਤਪਾਲਣਾ ਕਿਵੇਂ ਕਰਦੇ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਤਾ ਜੀ ਮਾਤਾ ਭਾਨੀ ਜੀ ਦੀ ਗੋਦ ਵਿੱਚ ਖੇਡਦੇ ਸਨ, ਪਿਤਾ ਨਾਨਾ ਪਿਤਾ ਗੁਰੂ ਅਮਰਦਾਸ ਜੀ ਦੀ ਗੋਦ ਵਿੱਚ ਖੇਡਦੇ ਸਨ, 11 ਸਾਲ ਤੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਨਾਨਾ ਜੀ ਦੀ ਗੋਦ ਮਾਣੀ ਹੈ, ਭਾਵ 11 ਸਾਲ ਤੱਕ ਜਦੋਂ ਪਹਿਲੇ ਦਿਨ ਤੋਂ ਲੈ ਕੇ 11 ਸਾਲ ਤੱਕ ਦੇ ਹੋਏ ਗੁਰੂ ਅਰਜਨ ਦੇਵ ਜੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰਿਆਈ ਦੀ ਗੱਦੀ ਤੇ ਸਨ। ਫਿਰ 11 ਸਾਲ ਤੋਂ ਬਾਅਦ ਗੁਰੂ ਅਮਰਦਾਸ ਜੀ ਚੜ੍ਹਾਈ ਕਰ ਗਏ, ਗੁਰੂ ਰਾਮਦਾਸ ਜੀ ਪਿਤਾ ਗੁਰੂ ਜੀ ਗੁਰਿਆਈ ਤੇ ਬੈਠੇ, ਉਹਨਾਂ ਨੇ 7 ਸਾਲ ਗੁਰਿਆਈ ਕੀਤੀ, 17 ਸਾਲ ਤੇ ਕੁਝ ਮਹੀਨੇ ਤਕਰੀਬਨ 18 ਸਾਲ ਤੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 18 ਸਾਲ ਦੀ ਉਮਰ ਤੇ ਆਪ ਗੁਰਿਆਈ ਗੱਦੀ ਤੇ ਬੈਠੇ, 18 ਸਾਲ ਵਾਹਿਗੁਰੂ 18 ਸਾਲ ਤੱਕ ਹੋਏ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਮਿਲੀ, 18 ਸਾਲ ਗੁਰਿਆਈ ਦੀਆਂ ਰਹਿਮਤਾਂ ਮਾਣੀ। ਤਾਂ ਭੱਟ ਸਾਹਿਬਾਨਾਂ ਨੇ ਉਹਨਾਂ ਲਈ ਵਚਨ ਕਹੇ ਸਨ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਦੋਂ ਪਹਿਲਾਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਨਮ ਵੀ ਕਿਤੇ ਹੋਰ ਹੁੰਦਾ ਹੈ, ਪਰ ਉਹ ਉਸ ਵਕਤ ਉਹ ਦੇਵੀ ਦੇ ਉਪਾਸ਼ਕ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਵੀ ਜਿਸ ਘਰਾਨੇ ਵਿੱਚ ਆਗਮਨ ਹੋਇਆ ਉਹ ਘਰਾਨਾ ਵੀ ਗੁਰਮਤ ਨਾਲ ਜੁੜਿਆ ਹੋਇਆ ਨਹੀਂ ਸੀ, ਪਰ ਗੁਰੂ ਸਾਹਿਬਾਨਾਂ ਨੇ ਬਾਅਦ ਵਿੱਚੋਂ ਆ ਕੇ ਗੁਰਮਤ ਪ੍ਰਾਪਤ ਕੀਤੀ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਐਸੇ ਗੁਰੂ ਨੇ ਜਿਨ੍ਹਾਂ ਨੂੰ ਗੁਰਮਤ ਦੀ ਗੁੜਤੀ ਮਿਲੀ ਹੈ, ਗੁਰੂ ਰਾਮਦਾਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਬੀਬੀ ਭਾਨੀ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਪਹਿਲਾਂ ਹੀ ਮਾਣਦੇ ਸਨ। ਇਸ ਕਰਕੇ ਗੋਦੀ ਵਿੱਚ ਲੈ ਕੇ ਗੁਰਬਾਣੀ ਦੀਆਂ ਲੋਰੀਆਂ ਸੁਣਾਉਂਦੇ ਸਨ। ਤਾਂ ਗੁਰੂ ਸਾਹਿਬ ਨੇ ਵਚਨ ਕਹੇ ਵੀ ਇਹ ਮਾਂ ਨੇ ਸਿੱਖਿਆ ਦਿੱਤੀ, ਬੇਟਾ ਜਿਹੜਾ ਗੁਣ ਤੇਰਾ ਭਲਾ ਕੀ ਤੇਰੇ ਪਿੱਤਰਾਂ ਦਾ ਵੀ ਭਲਾ ਕਰ ਸਕਦਾ। ਅਸੀਂ ਆਪਣੇ ਪਿੱਤਰਾਂ ਦੀ ਵੀ ਚਿੰਤਾ ਕਰਨੇ ਹਨ, ਆਪਣੇ ਪਿੱਤਰਾਂ ਨੂੰ ਵੀ ਯਾਦ ਕਰਦੇ ਹਾਂ। ਸਾਡੇ ਕਲਚਰ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਕੁਝ ਖਿੱਤੇ ਐਸੇ ਨੇ ਕਿ ਪਿੱਤਰਾਂ ਦੀ ਪੂਜਾ ਕੀਤੀ ਜਾਂਦੀ ਹੈ, ਜਠੇਰਿਆਂ ਦੀ ਪੂਜਾ ਕੀਤੀ ਜਾਂਦੀ ਹੈ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਪੂਜਾਵਾਂ ਸੱਚੀਆਂ ਨਹੀਂ ਤੇ ਨਾ ਇਹਨਾਂ ਕਰਮ ਕਾਂਡਾਂ ਦੇ ਨਾਲ ਪਿੱਤਰਾਂ ਨੂੰ ਕੋਈ ਸੰਤੁਸ਼ਟੀ ਮਿਲਣੀ ਹੈ। ਜਿਸ ਚੀਜ਼ ਨਾਲ ਤੇਰੇ ਪਿੱਤਰਾਂ ਦੀ ਵੀ ਤ੍ਰਿਪਤੀ ਹੋਣੀ, ਤੇਰੇ ਪਿੱਤਰ ਵੀ ਖੁਸ਼ ਹੋਣੇ ਨੇ, ਹੇ ਬੱਚਾ ਉਹ ਗੁਣ ਧਾਰਨ ਕਰ। ਉਹ ਗੁਣ ਕਿਹੜਾ ਹੈ? ਮਾਂ ਅਸੀਸ ਦਿੰਦੀ ਹੈ, ਕਿਉਂਕਿ ਮਾਂ ਦਾ ਰੋਲ ਜੀਵਨ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ। ਮੈਂ ਦੋ ਮਾਵਾਂ ਦਾ ਜ਼ਿਕਰ ਅੱਗੇ ਜਾ ਕੇ ਕਰਨਾ, ਇਤਿਹਾਸ ਵਿੱਚ ਆਈਆਂ। ਇੱਕ ਮਾਂ ਉਹ ਜਿਹਨੇ ਪੁੱਤਰ ਮੋਹ ਵਿੱਚ ਆ ਕੇ ਆਖਿਆ ਕਿ ਇਹ ਸਿੱਖ ਹੀ ਨਹੀਂ ਹੈ, ਪਰ ਉੱਥੇ ਸਿੱਖ ਅਡੋਲ ਰਿਹਾ, ਉਹਨੇ ਕਿਹਾ ਮੇਰੀ ਮਾਂ ਨੇ। ਤੇ ਇੱਕ ਮਾਂ ਉਹ ਜਿਹਨੇ ਆਪਣੇ ਪੁੱਤਰ ਦਾ ਹੀ ਤਿਆਗ ਕਰ ਦਿੱਤਾ ਕਿ ਜੇ ਪੁੱਤਰਾ ਤੇਰੇ ਕੋਲ ਸਿੱਖੀ ਨਹੀਂ ਰਹੀ ਤੇ ਭਾਵੇਂ ਤੂੰ ਮੈਨੂੰ ਅਰਸਿਆਂ ਬਾਅਦ ਮਿਲਿਆ, ਮੇਰਾ ਤੂੰ ਪੁੱਤਰ ਹੀ ਨਹੀਂ, ਤੂੰ ਪੁੱਤਰ ਖਵਾਉਣ ਦਾ ਹੱਕਦਾਰ ਨਹੀਂ। ਮਾਂ ਦੀ ਇਸ ਬੋਲੀ ਨੇ ਪੁੱਤਰ ਨੂੰ ਸਿੱਖੀ ਵਾਲੇ ਪਾਸੇ ਵਾਪਸ ਮੁੜ ਲਿਆ, ਇਹ ਵੀ ਮਾਵਾਂ ਨੇ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਂ ਦੀ ਅਸੀਸ ਹੈ, ਜਿਸ ਸਿਮਰਤ ਸਭ ਕਿਲਬਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਹੇ ਪੁੱਤਰ, ਜਿਸ ਸਿਮਰਨ ਕੀਤਿਆਂ, ਜਿਸ ਕੰਮ ਦੇ ਕੀਤਿਆਂ ਤੇਰਾ ਹੀ ਨਹੀਂ ਤੇਰੇ ਪਿਤਰਾਂ ਦਾ ਵੀ ਭਲਾ ਹੋ ਸਕਦਾ, ਤੇਰੇ ਵਡੇਰਿਆਂ ਦਾ ਵੀ ਭਲਾ ਹੋ ਸਕਦਾ, ਸੋ ਹਰ ਹਰ ਉਹ ਹਰੀ ਦਾ ਨਾਮ ਤੁਮ ਸਦ ਹੀ ਜਾਪੋ। ਸਦਾ ਜਪਦਾ ਰਹਿ, ਸਦਾ ਅਰਾਧਦਾਰ ਹੈ, ਜਾ ਕਾ ਅੰਤ ਨਾ ਪਾਰੋ, ਕਿਉਂਕਿ ਉਸ ਨਾਮ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਉਸ ਨਾਮ ਨੂੰ ਕੋਈ ਤੋਲ ਨਹੀਂ ਸਕਦਾ। ਪੂਤਾ, ਹੇ ਮੇਰੇ ਪੁੱਤਰ, ਹੇ ਮੇਰੇ ਬੱਚੇ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੈ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅਸੀਂ ਜਿਸ ਕਲਚਰ ਚ ਆਉਂਦੇ ਹਾਂ ਨਾ, ਵੇਖੋ ਦੋ ਕਰਮ ਬੜੇ ਵੱਡੇ ਕੀਤੇ ਜਾਂਦੇ ਨੇ ਸਾਡੇ ਕਲਚਰ ਵਿੱਚ, ਪਰ ਅਫਸੋਸ ਹੈ ਕਿ ਅਸੀਂ ਉਹਨਾਂ ਨੂੰ ਤਿਆਗ ਦਿੱਤਾ। ਮੈਂ ਪਹਿਲਾਂ ਆਰੰਭ ਵਿੱਚ ਕੀਤਾ ਵੀ ਜਿੱਥੇ ਆਈਏ ਉੱਥੋਂ ਦੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰੀਏ ਤੇ ਮਾੜੀਆਂ ਦਾ ਤਿਆਗ ਕਰੀਏ, ਤੇ ਜੋ ਆਪਣੇ ਨਾਲ ਲੈ ਕੇ ਆ ਮਾੜਾ ਤਿਆਗ ਦਈਏ ਤੇ ਚੰਗੇ ਨੂੰ ਸਦਾ ਨਾਲ ਰਹਿ ਕੇ ਆਈਏ। ਸਾਡੇ ਕਲਚਰ ਵਿੱਚ ਇਹ ਸੀ ਵੀ ਜਿਹੜਾ ਵੱਡਾ ਪੁਰਸ਼ ਹੈ ਨਾ, ਭਾਵੇਂ ਉਹ ਦਾਦਾ ਹੈ, ਚਾਚਾ ਹੈ, ਤਾਇਆ ਹੈ, ਪਿਤਾ ਹੈ, ਕੁਝ ਵੀ ਹੈ, ਮਾਂ ਹੈ, ਦਾਦੀ ਹੈ, ਚਾਚੀ ਹੈ, ਤਾਈ ਹੈ, ਉਹ ਸਾਰੇ ਨਾਤੇ ਜਿਹੜੇ ਵੱਡੇ ਨੇ ਉਹਨਾਂ ਦੇ ਪੈਰੀ ਹੱਥ ਲਾਣਾ, ਸਾਡੇ ਹੱਥ ਉਹਨਾਂ ਦੇ ਪੈਰਾਂ ਨੂੰ ਲੱਗਣੇ ਚਾਹੀਦੇ ਨੇ। ਤੇ ਉਹਨਾਂ ਦਾ ਹੱਥ ਕਿੱਥੇ ਹੋਣਾ ਚਾਹੀਦਾ? ਉਹਨਾਂ ਦਾ ਹੱਥ ਸਾਡੇ ਸਿਰ ਤੇ ਹੋਣਾ ਚਾਹੀਦਾ। ਇਹ ਸਪਰਸ਼ਤਾ ਦਾ ਜਿਹੜਾ ਸੰਵਿਧਾਨ ਸੰਕਲਪ ਹੈ, ਇਹ ਸਪਰਸ਼ਤਾ ਦੀ ਜਿਹੜੀ ਫਿਲਾਸਫੀ ਹੈ, ਇਹ ਬੜੀ ਕਮਾਲ ਦੀ ਹੈ। ਜਿਸ ਨੂੰ ਆਪਣੇ ਵੱਡਿਆਂ ਦੇ ਪੈਰਾਂ ਦਾ ਸਪਰਸ਼ ਮਿਲ ਜਾਏ ਤੇ ਜਿਸ ਦੇ ਵੱਡਿਆਂ ਦਾ ਹੱਥ ਸਾਡੇ ਸਿਰ ਤੇ ਸਪਰਸ਼ ਕਰਦੇ, ਸਮਝ ਲਓ ਜ਼ਿੰਦਗੀ ਦੇ ਅੰਦਰ ਉਸ ਮਨੁੱਖ ਦਾ ਕਦੀ ਬੁਰਾ ਹੋ ਹੀ ਨਹੀਂ ਸਕਦਾ। ਉਸ ਮਨੁੱਖ ਨੂੰ ਦੁਨੀਆਂ ਦੇ ਅੰਦਰ ਕਦੀ ਚੋਟ ਲੱਗ ਹੀ ਨਹੀਂ ਸਕਦੀ ਜਿਸ ਮਨੁੱਖ ਨੇ ਆਪਣੇ ਬਜ਼ੁਰਗਾਂ ਦੇ ਪੈਰਾਂ ਨੂੰ ਸਪਰਸ਼ ਕੀਤਾ ਤੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਦੇ ਅਸੀਸ ਨੂੰ ਸਪਰਸ਼ ਕੀਤਾ। ਕਿਉਂਕਿ ਗੁਰੂ ਸਾਹਿਬ ਜੀ ਨੇ ਆਪ ਸਪਰਸ਼ਤਾ ਦੀ ਸ਼ਕਤੀ ਨੂੰ ਬੜਾ ਵੱਡਾ ਕਿਹਾ ਕਿ ਜਦੋਂ ਗੁਰੂ ਆਪਣੀ ਥਾਪੀ ਵਡੇਰੇ ਜਾਂ ਅਸੀਸ ਦਿੰਦੇ ਸਨ, ਮਾਂ ਦਾਦੀਆਂ ਅਸੀਸ ਦਿੰਦੀਆਂ, ਸਿਰ ਪਲੋਸਦੀਆਂ ਸਨ, ਚਾਚੇ ਤਾਏ ਜਿਹੜੇ ਥੋੜੇ ਵੱਡੇ ਹੁੰਦੇ ਸਨ ਉਮਰ ਵਿੱਚ, ਉਹ ਬੜੀ ਜ਼ੋਰ ਦੀ ਕੰਡ ਤੇ ਹੱਥ ਮਾਰਦੇ ਸਨ, ਥਾਪੀ ਦਿੰਦੇ ਸਨ, ਉਹ ਵੀ ਬੰਦੇ ਨੂੰ ਹੌਸਲਾ ਦਿੰਦੀ, ਸਪਿਰਿਟ ਭਰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਦੋਹਾਂ ਦਾ ਜ਼ਿਕਰ ਕੀਤਾ ਕਿ ਗੁਰੂ ਕਈ ਵਾਰੀ ਮਿੱਤਰ ਬਣ ਕੇ ਅਸੀਂ ਥਾਪੀ ਦਿੰਦਾ, ਕਦੀ ਵੱਡਾ ਬਣ ਕੇ ਅਸੀਂ ਅਸੀਸ ਦਿੰਦਾ ਕਿ ਮੇਰੇ ਅੰਦਰ ਪਰਮਾਤਮਾ ਦੀ ਰਹਿਮਤ ਵਰਸ ਜਾਂਦੀ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ ਜੇ ਕਿ ਉਹਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਮੇਰਾ ਹੀਰਾ ਰਤਨ ਨਾਮ ਹਰ ਬਸਿਓ, ਗੁਰ ਹਾਥ ਧਰਿਓ ਮੇਰਾ ਮਾਥਾ, ਮੱਥੇ ਤੇ ਹੱਥ ਧਰਿਆ ਅਸੀਸ ਦਿੱਤੀ, ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਕਹਿੰਦੇ ਦੁੱਖ ਹੀ ਲੱਥ ਗਏ, ਮਾਂ ਦਾ ਪਿਆਰ ਮਿਲੇ, ਬਾਪ ਦਾ ਪਿਆਰ ਮਿਲੇ, ਵੱਡਿਆਂ ਦਾ ਪਿਆਰ ਮਿਲੇ, ਬੰਦਾ ਕਿੱਡਾ ਵੀ ਦੁਖੀ ਹੋਵੇ, ਉਹ ਕਹਿੰਦੇ ਇੱਕ ਵਾਰੀ ਆ ਕੇ ਮਾਂ ਦੀ ਗੋਦੀ ਵਿੱਚ ਬੈਠ ਜਾਏ, ਮਾਂ ਦਾ ਪਿਆਰ ਮਾਣ ਲਏ, ਦੁੱਖ ਇੱਕਦਮ ਨਾਸ ਹੋ ਜਾਂਦੇ, ਇੱਕਦਮ ਖਤਮ ਹੋ ਜਾਂਦੇ ਨੇ। ਪਿਤਾ ਦਾ ਹੌਸਲਾ ਮਿਲ ਜਾਏ, ਪਹਾੜਾਂ ਵੱਡੇ ਦੁੱਖ ਵੀ ਜਿਹੜੇ ਨੇ ਕਿਨਕੇ ਮਾਤਰ ਲੱਗਦੇ ਨੇ। ਕਹਿੰਦੇ ਗੁਰੂ ਐਸਾ ਹੈ, ਮਾਂ ਤੇ ਬਾਪ ਵਰਗਾ। ਪੰਚਮ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਬਚਨ ਕੀਤੇ ਨੇ, ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਕੰਡ ਕਹਿੰਦੇ ਪਿੱਠ ਨੂੰ। ਕਹਿੰਦੇ ਗੁਰੂ ਨੇ ਮੇਰੀ ਪਿੱਠ ਤੇ ਐਸਾ ਥਾਪੜਾ ਮਾਰਿਆ ਕਿ ਉਹਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਮੈਂ ਪੰਜੇ ਦੇ ਪੰਜੇ ਜਵਾਨ ਕਾਮ ਕ੍ਰੋਧ ਲੋਭ ਹੰਕਾਰ ਨੂੰ ਨਿਹਤੇ ਜਿੱਤ ਲਿਆ, ਉਹਨਾਂ ਨੂੰ ਨਿਡਾਲ ਕਰ ਦਿੱਤਾ। ਇਹ ਗੁਰੂ ਦੀ, ਮਾਂ ਦੀ, ਬਾਪ ਦੀ ਥਾਪੀ ਦੀ ਬਖਸ਼ਿਸ਼ ਹੈ, ਸ਼ਕਤੀ ਹੈ। ਪੂਤਾ ਮਾਤਾ ਕੀ ਅਸੀਸ, ਇਹ ਸਾਨੂੰ ਅਸੀਸਾਂ ਮਿਲਦੀਆਂ ਜਿਨ੍ਹਾਂ ਵੀ ਵੱਡਿਆਂ ਦੇ ਪੈਰਾਂ ਵਿੱਚ ਆਪਣੇ ਚਰਨ ਧਰੇ, ਆਪਣੇ ਸੀਸ ਧਰੇ। ਆਪਾਂ ਤਾਂ ਕੀ, ਜੇ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਗਤ ਦੇ ਗੁਰੂ, ਮੌਕੇ ਦੇ ਅਵਤਾਰ ਸਨ ਤੇ ਉਹਨਾਂ ਦਾ ਜੀਵਨ ਪੜੀਏ ਨਾ, ਮਾਤਾ ਪਿਤਾ ਨੂੰ ਤਾਂ ਅਸੀਸ ਨਮਸਕਾਰ ਕਰਦੇ ਸਨ। ਉਸ ਵਕਤ ਦੇ ਰਾਏ ਭੋਏ ਦੀ ਤਲਵੰਡੀ ਵਿੱਚ ਗੁਰੂ ਸਾਹਿਬ ਜੀ ਦੀ ਆਮਦ ਹੋਈ ਹੈ ਤੇ ਰਾਏ ਭੋਏ ਦੀ ਤਲਵੰਡੀ ਦਾ ਉਸ ਵਕਤ ਚੌਧਰੀ ਸੀ। ਰਾਏ ਭੋਏ ਦਾ ਬੱਚਾ ਰਾਏ ਬੁਲਾਰ ਬਜ਼ੁਰਗ ਸੀ। ਜਦੋਂ ਗੁਰੂ ਨਾਨਕ ਦੇਵ ਜੀ ਉਹਨੂੰ ਮਿਲ ਜਾਂਦੇ ਸਨ ਤੇ ਗੁਰੂ ਨਾਨਕ ਦੇਵ ਜੀ ਰਾਏ ਬੁਲਾਰ ਦੇ ਪੈਰੀ ਹੱਥ ਲਾਉਂਦੇ ਸਨ ਤੇ ਰਾਏ ਬੁਲਾਰ ਨੇ ਸਦਾ ਹੱਥ ਫੜ ਲੈਣੇ। ਉਹਨਾਂ ਨੇ ਅੱਗੋਂ ਕਹਿਣਾ ਕਿ ਤੁਸੀਂ ਮੇਰੇ ਬਜ਼ੁਰਗ ਹੋ, ਮੇਰੇ ਪਿਤਾ ਸਮਾਨ ਹੋ। ਹਾਲਾਂਕਿ ਉਹ ਤੁਰਕ ਨੇ, ਪਰ ਰਾਏ ਬੁਲਾਰ ਜੀ ਦੇ ਪਾਸ ਮਹਿਤਾ ਕਲਿਆਣ ਜੀ ਜਿਹੜੇ ਨੇ ਨੌਕਰੀ ਕਰਦੇ ਨੇ, ਪਟਵਾਰੀ ਨੇ, ਉਹਨਾਂ ਹੱਥ ਫੜ ਲੈਣੇ, ਕਹਿਣਾ ਤੁਸੀਂ ਮੇਰੇ ਬਜ਼ੁਰਗ ਹੋ, ਮੈਨੂੰ ਹੱਥ ਲਾਣ ਦਿਓ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਨੇ ਕੀ ਕਹਿਣਾ, ਕਹਿਣਾ ਨਾਨਕ ਜੀ ਤੇਰੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਹੈ, ਤੇਰੇ ਕਰਕੇ ਤਾਂ ਇਹ ਨਗਰੀ ਘੁੱਗ ਵਸਦੀ ਹੈ, ਤੂੰ ਪਰਮੇਸ਼ਵਰ ਹੈ, ਤੂੰ ਖੁਦਾ ਹੈ। ਭਾਵ ਕੀ ਹੈ, ਦੁਵੱਲਾ ਪ੍ਰੇਮ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਬਜ਼ੁਰਗਾਂ ਦੇ, ਇੱਥੋਂ ਤੱਕ ਕਿ ਬੀਬੀ ਨਾਨਕੀ ਦੇ ਪੈਰੀ ਹੱਥ ਲਾਉਣ ਦਾ ਵੀ ਜ਼ਿਕਰ ਆਉਂਦਾ। ਜਦੋਂ ਸੁਲਤਾਨਪੁਰ ਵਿਆਹੇ ਗਏ ਬੀਬੀ ਜੀ ਤੇ ਗੁਰੂ ਸਾਹਿਬ ਜੀ ਮਿਲਣ ਜਾਂਦੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰਨੀ ਤੇ ਉਹਨਾਂ ਕਹਿਣਾ, ਵੀਰਾ ਤੂੰ ਪਰਮੇਸ਼ਵਰ ਹੈ। ਸਭ ਤੋਂ ਪਹਿਲਾਂ ਉਹਨਾਂ ਪਛਾਣਿਆ ਸੀ, ਪਰ ਉਹਨਾਂ ਕਹਿਣਾ, ਬੇਬੇ ਤੂੰ ਮੇਰੀ ਬੇਬੇ ਹੈ, ਬੇਬੇ ਦਾ ਅਰਥ ਹੁੰਦਾ ਭੈਣ, ਤੂੰ ਮੇਰੀ ਬੇਬੇ ਹੈ। ਅਸੀਂ ਅੱਜ ਸ਼ਬਦ ਵਰਤਨੇ ਆ ਦੀਦੀ, ਦੀਦੀ ਸਾਡਾ ਸ਼ਬਦ ਨਹੀਂ, ਦੀਦੀ ਬੰਗਾਲ ਦਾ ਸ਼ਬਦ ਹੈ। ਦਾਦਾ ਤੇ ਦੀਦੀ, ਸਾਡਾ ਦਾਦਾ ਅਸੀਂ ਬਾਬੇ ਨੂੰ ਕਹਿੰਦੇ ਹਾਂ, ਪਰ ਦਾਦਾ ਦਾ ਅਰਥ ਹੁੰਦਾ ਵੱਡਾ ਭਰਾ ਤੇ ਦੀਦੀ ਦਾ ਅਰਥ ਹੁੰਦਾ ਵੱਡੀ ਭੈਣ। ਇਹ ਬੰਗਾਲੀ ਸ਼ਬਦ ਹੈ। ਮੈਂ ਜਿਵੇਂ ਕਿਹਾ ਨਾ ਕਿ ਬੰਦਾ ਜਿਵੇਂ ਜਿਵੇਂ ਆਪਣਾ ਟਰੈਵਲ ਕਰਦਾ, ਉਹਦੇ ਸ਼ਬਦ ਵੀ ਟਰੈਵਲ ਕਰਦੇ ਨੇ, ਉਹਦੀ ਬੋਲੀ ਵੀ ਟਰੈਵਲ ਕਰਦੀ ਹੈ। ਪਤਾ ਹੀ ਨਹੀਂ ਆਪਣੇ ਸ਼ਬਦ ਕਿੱਥੇ ਚ ਅਲੋਪ ਹੋ ਜਾਂਦੇ ਨੇ ਤੇ ਅਸੀਂ ਨਵੇਂ ਗ੍ਰਹਿਣ ਕਰ ਲੈਂਦੇ ਹਾਂ। ਸਾਡਾ ਸ਼ਬਦ ਸੀ ਬੇਬੇ ਜਾਂ ਭੈਣ ਜੀ, ਬਾਣੀ ਵਿੱਚ ਤੁਹਾਨੂੰ ਭੈਣ ਸ਼ਬਦ ਮਿਲੇਗਾ। ਕਬਹੂ ਸਾਹਿਬ ਦੇਖਿਆ ਭੈਣ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ। ਖੈਰ, ਦਤਾਰ ਪਿਤਾ ਜੀ ਕਹਿੰਦੇ, ਪੂਤਾ ਮਾਤਾ ਕੀ ਅਸੀਸ, ਮਾਂ ਦੀ ਅਸੀਸ ਕੀ ਹੈ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਅੱਜ ਨਾ ਉਹ ਕਰਮ ਰਹਿ ਗਏ ਨੇ ਨਾ ਸਾਨੂੰ ਮਾਵਾਂ ਤੋਂ ਵਡੇਰਿਆਂ ਤੋਂ ਅਸੀਸਾਂ ਮਿਲਦੀਆਂ, ਅਸੀਸਾਂ ਵੀ ਨਹੀਂ ਰਹਿ ਗਈਆਂ ਕਿਉਂਕਿ ਹਾਥੀ ਨਹੀਂ ਲਾਣੇ ਨਾ ਪੈਰਾਂ ਤੇ। ਪਹਿਲਾਂ ਮਾਂ ਦਾਦੀ ਅਸੀਸ ਦਿੰਦੀ ਸੀ ਜਿਉਂਦਾ ਰਹਿ ਪੁੱਤਰਾ, ਲੰਮੀ ਉਮਰ ਹੋਵੇ, ਤੈਨੂੰ ਰੱਬ ਚੇਤੇ ਆਵੇ, ਕਰਤਾਰ ਚੇਤੇ ਆਵੇ। ਇਹ ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਕਰਤਾਰ ਚੇਤੇ ਆਉਣ ਦੀ ਅਸੀਸ ਦੇਣੀ ਸਭ ਤੋਂ ਵੱਡੀ ਅਸੀਸ ਸੀ ਕਿ ਤੈਨੂੰ ਗੁਰੂ ਚੇਤੇ ਆਉਂਦਾ ਰਹੇ, ਗੁਰੂ ਗੁਰੂ ਜਪਦਾ ਰਹੇ, ਤੇਰੀ ਉਮਰ ਲੰਮੀ ਹੋਵੇ, ਤੂੰ ਚੜ੍ਹਦੀ ਕਲਾ ਮਾਣੇ, ਜਵਾਨੀਆਂ ਮਾਣੇ। ਪਰ ਅੱਜ ਉਹ ਸ਼ਬਦ ਸਾਡੇ ਨਹੀਂ ਰਹੇ। ਉਹਨਾਂ ਸ਼ਬਦਾਂ ਦੇ ਵਿੱਚ ਇੰਨਾ ਹੌਸਲਾ ਸੀ, ਭੁੱਖੇ ਘਰਾਂ ਦੇ ਵਿੱਚੋਂ ਵੀ ਘੱਟ ਸੀਮਤ ਸਾਧਨਾ ਵਾਲੇ ਬੱਚੇ ਵੀ ਜਦੋਂ ਆਪਣੀ ਮਾਂ ਬਾਪ ਦੀ ਅਸੀਸ ਲੈਂਦੇ ਸਨ ਤੇ ਉਹਨਾਂ ਨੂੰ ਸਾਰੇ ਭੁੱਖ ਸਾਰੇ ਦੁੱਖ ਜਿਹੜੇ ਸਨ ਭੁੱਲ ਜਾਂਦੇ ਸਨ। ਅੱਜ ਸਾਡੇ ਕੋਲ ਹੈ ਸਾਰਾ ਕੁਝ ਪਰ ਫਿਰ ਵੀ ਕਮੀ ਮਹਿਸੂਸ ਹੁੰਦੀ, ਉਹਦਾ ਕਾਰਨ ਕੀ ਹੈ? ਅੱਜ ਸਾਡੇ ਪਾਸ ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਸਾਡੀਆਂ ਚਾਚੀਆਂ ਤਾਈਆਂ ਦੀਆਂ ਅਸੀਸਾਂ ਨਹੀਂ ਰਹੀਆਂ, ਅਸੀਂ ਅਸੀਸਾਂ ਲੈਣੀਆਂ ਭੁੱਲ ਗਏ। ਸਾਡੇ ਕੋਲ ਹੋਰ ਸਾਰਾ ਕੁਝ ਹੈ ਪਰ ਅਸੀਸਾਂ ਜਿਹੜੀਆਂ ਸਭ ਤੋਂ ਵੱਡੀ ਦੌਲਤ ਸੀ, ਸਭ ਤੋਂ ਵੱਡੀ ਸੰਪਤਾ ਸੀ। ਤੇ ਗੁਰੂ ਸਾਹਿਬ ਨੇ ਕਿਹਾ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੈ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਸਦਾ ਰੱਬ ਦਾ ਨਾਮ ਚੇਤੇ ਕਰਦਾ ਰਹੇ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਅਗਲੀ ਅਸੀਸ ਕੀ ਦਿੱਤੀ ਕਿ ਵਾਹਿਗੁਰੂ ਤੇਰੇ ਤੇ ਸਦਾ ਹੀ ਦਿਆਲ ਰਹੇ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਤੇ ਤੇਰੀ ਬੁਰਿਆਈਆਂ ਨਾਲ ਪ੍ਰੀਤ ਨਾ ਪਏ, ਵਿਕਾਰਾਂ ਨਾਲ ਤੇਰੀ ਪ੍ਰੀਤ ਨਾ ਪਏ। ਤੇਰਾ ਪਿਆਰ ਕਿਹਦੇ ਨਾਲ ਪਏ? ਸੰਤ ਸੰਗ ਤੇਰੀ ਪ੍ਰੀਤ, ਤੇਰੀ ਸਤ ਸੰਗੀਆਂ ਨਾਲ ਪ੍ਰੀਤ ਪਵੇ, ਗੁਰਸਿੱਖਾਂ ਨਾਲ ਪ੍ਰੀਤ ਪਵੇ, ਚੰਗੀ ਸੰਗਤ ਤੂੰ ਮਾਣਦਾ ਰਹੇ। ਸਤ ਸੰਗ ਤੇਰੀ ਪ੍ਰੀਤ, ਤੇਰੀ ਪ੍ਰੀਤ ਉਹਨਾਂ ਦੇ ਨਾਲ ਬਣੀ ਰਹੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰੋ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਤੈਨੂੰ ਕਦੀ ਚਿੰਤਾ ਨਾ ਵਿਆਪੇ, ਰੰਗ ਤਮਾਸਾ ਤੇਰਾ ਅੰਦਰ ਖਿੜਿਆ ਰਹੇ, ਰੰਗ ਮਾਣਦਾ ਰਹੇ, ਖੁਸ਼ੀਆਂ ਮਾਣਦਾ ਰਹੇ, ਪਰਮਾਤਮਾ ਦੀਆਂ ਰਹਿਮਤਾਂ ਮਾਣਦਾ ਰਹੇ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ, ਇਹ ਮਨ ਤੇਰਾ ਕਿਵੇਂ ਦਾ? ਇਹੋ ਮਨ ਤੁਮਰਾ ਭਵਰ ਹੋਵੇ, ਭਵਰਾ ਬਣ ਜਾਏ ਤੇਰਾ ਮਨ, ਤੇਰੇ ਮਨ ਦੇ ਅੰਦਰ ਐਸੇ ਵਿਚਾਰ ਬਣ ਜਾਣ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਕਾਪੜ ਪਤ ਪਰਮੇਸ਼ਰ ਰਾਖੀ, ਰੱਬ ਤੇਰਾ ਪੜਦਾ ਕੱਜਦਾ ਰਹੇ। ਇਹ ਵੀ ਅਸੀਸਾਂ ਅਸੀਂ ਮਾਣਦੇ ਸਾਂ ਕਿ ਵਾਹਿਗੁਰੂ ਤੇਰੀ ਪੱਤ ਬਣਾ ਕੇ ਰੱਖੇ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਵਾਹਿਗੁਰੂ ਦੀ ਕੀਰਤੀ ਦਾ ਤੂੰ ਭੋਜਨ ਕਰਦਾ ਰਹੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਹੋ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬੂ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹੋ ਮਨ ਹੋਵੇ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤ੍ਰਿਕ ਮੋਲਾ। ਪੰਚਮ ਪਾਤਸ਼ਾਹ ਜੀ ਕਹਿੰਦੇ, ਤੇਰਾ ਮਨ ਭੌਰਾ ਬਣ ਜਾਏ, ਤੇ ਭੌਰਾ ਫੁੱਲਾਂ ਤੇ ਜਾ ਕੇ ਮੰਡਰਾਉਂਦਾ ਨਾ, ਕਹਿੰਦੇ ਤੇਰਾ ਫੁੱਲ ਕੀ ਹੋਵੇ? ਤੇਰਾ ਫੁੱਲ ਹੋਵੇ ਵਾਹਿਗੁਰੂ ਦੇ ਚਰਨ, ਗੁਰੂ ਦਾ ਘਰ, ਗੁਰੂ ਦਾ ਦਰਬਾਰ। ਜਿਵੇਂ ਫੁੱਲ ਖਿੜਦਾ ਤੇ ਭੌਰੇ ਆ ਜਾਂਦੇ ਨੇ, ਕਹਿੰਦੇ ਜਦੋਂ ਗੁਰੂ ਦਾ ਦਰਬਾਰ ਸਜੇ, ਤੇਰਾ ਮਨ ਭੌਰੇ ਵਾਂਗੂ ਭੱਜ ਕੇ ਗੁਰੂ ਦੇ ਚਰਨਾਂ ਵਿੱਚ ਚਲਾ ਜਾਏ। ਪੂਤਾ ਮਾਤਾ ਕੀ ਅਸੀਸ ਹੈ, ਤੇਰੀ ਮਾਂ ਦੀ ਅਸੀਸ ਹੈ, ਮਾਂ ਦੀਆਂ ਅਸੀਸਾਂ ਬੜਾ ਕੰਮ ਕਰਦੀਆਂ। ਮੈਂ ਆਪ ਜੀ ਨੂੰ ਕਿਹਾ ਸੀ ਵੀ ਮੈਂ ਦੋ ਮਾਵਾਂ ਦਾ, ਵੈਸੇ ਗੁਰਬਾਣੀ ਵਿੱਚ ਬੜੀਆਂ ਮਾਵਾਂ ਦਾ ਜ਼ਿਕਰ ਹੈ, ਇੱਕ ਮਾਂ ਦਾ ਜ਼ਿਕਰ ਹੈ ਬਾਬਾ ਫਰੀਦ ਜੀ ਦੀ ਮਾਂ ਦਾ ਇਤਿਹਾਸ ਵਿੱਚ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸੰਸਾਰ ਦੇ ਪਦਾਰਥਾਂ ਦੇ ਨਾਲ ਪਰਮਾਤਮਾ ਦੀ ਚੇਟਕ ਲਾ ਦਿੱਤੀ, ਵਾਹਿਗੁਰੂ ਦੇ ਨਾਮ ਦੀ ਚੇਟਕ ਲਾ ਦਿੱਤੀ ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਂ ਨੇ। ਦੂਜੀ ਮਾਂ ਸੀ ਧਰੂ ਦੀ ਮਾਂ, ਜਿਹਨੇ ਧਰੂ ਨੂੰ ਲਾ ਦਿੱਤਾ ਰੱਬ ਦਾ ਨਾਮ ਜਪਣ ਵਾਸਤੇ, ਕਿਉਂਕਿ ਧਰੂ ਨੇ ਜਦੋਂ ਦੇਖਿਆ ਕਿ ਮੇਰਾ ਤੇ ਪਿਤਾ ਹੀ ਮੈਨੂੰ ਆਪਣਾ ਪੁੱਤਰ ਨਹੀਂ ਮੰਨਦਾ, ਮੇਰੀ ਤੇ ਮਾਂ ਦੂਜੀ ਰਾਣੀ ਮੈਨੂੰ ਆਪਣਾ ਪੁੱਤਰ ਨਹੀਂ ਮੰਨਦੀ, ਤੇ ਮੈਂ ਵੱਡਾ ਪੁੱਤਰ ਹੋ ਕੇ ਵੀ ਆਪਣੇ ਪਿਤਾ ਦੀ ਗੋਦੀ ਨਹੀਂ ਮਾਣ ਸਕਦਾ, ਤੇ ਉਹਨੂੰ ਬੜਾ ਦੁੱਖ ਲੱਗਾ। ਤੇ ਉਹਦੀ ਮਾਂ ਧਾਰਮਿਕ ਸੀ, ਅੱਜ ਕਈ ਮਾਵਾਂ ਐਸੀਆਂ ਵੀ ਹੁੰਦੀਆਂ ਨੇ, ਸਦਾ ਹੀ ਸੁਭਾਅ ਹੁੰਦਾ, ਕੋਈ ਮਾਂ ਐਸੀ ਹੁੰਦੀ ਉਹ ਇਸ ਤਰ੍ਹਾਂ ਤਿਆਰ ਕਰਦੀ ਹੈ ਕਿ ਤੂੰ ਆਪਣੇ ਸ਼ਰੀਕ ਨੂੰ ਮਾਰ ਦੇ, ਤੂੰ ਇਸ ਤਰ੍ਹਾਂ ਕਰ ਦੇ, ਤੂੰ ਸ਼ੜਯੰਤਰ ਰਚ ਦੇ। ਪਰ ਉਹ ਮਾਂ ਐਸੀ ਸੀ, ਉਹਨੇ ਕਿਹਾ ਸੀ, ਬੇਟਾ ਆਪਾਂ ਦੁਸ਼ਮਣ ਨਹੀਂ ਮਾਰਨਾ, ਆਪਾਂ ਦੁਸ਼ਮਣੀ ਮਾਰਨੀ ਹੈ, ਆਪਾਂ ਸ਼ਰੀਕ ਨਹੀਂ ਮਾਰਨਾ, ਆਪਾਂ ਸ਼ਰੀਕੇਬਾਜ਼ੀ ਮਾਰਨੀ ਹੈ, ਤੂੰ ਉਹ ਕਰਮ ਕਰ ਜਿਹਦੇ ਨਾਲ ਤੇਰੇ ਉੱਤੇ ਕੋਈ ਪਾਪ ਵੀ ਨਾ ਲੱਗੇ, ਤੂੰ ਧਰਮੀ ਬਣ ਜੇ ਤੇ ਤੈਨੂੰ ਰਾਜ ਵੀ ਮਿਲ ਜੇ। ਕਹਿੰਦਾ ਮਾਂ ਉਹ ਕਿਹੜਾ ਕੰਮ ਹੈ? ਤੇ ਉਦੋਂ ਫਿਰ ਉਹਦੀ ਮਾਂ ਨੇ ਧਰੂ ਦੀ ਨੇ ਆਖਿਆ, ਭਾਈ ਗੁਰਦਾਸ ਨੇ ਲਿਖਿਆ ਨਾ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲਿੱਤਾ, मन विच रोस बाहों पकड़ उठा लिया मन विच रोस मतरई किता डडो लिखा हुए पुछियो तू सावाणी है के सारीता सावाणी हां मैं कर्म दी ना जन्म दी नाम ना भगती कर्म दृढ़ता फिर पुत्र पुछदा है त्रु किस उद्यम ते राज मिले शत्रु ते सब होवे मीता हुण मां की आंदी है परमेश्वर आराधी है जिद्दू होई है पतत पुनीता ने क्या बच्चा बस परमेश्वर नु जपना शुरू कर दे बाहर चलिया तप करन मन उदास भए अतीता कहिंदे उदास हो गया अतीत हो गया तप करन चला गया ते जदो तप करके आया राज भी माणिया पिता दा प्यार भी माणिया जेड़ी मतरई मां मतरया भरा जेड़ा उन्हूं दुश्मन समझदे सन वो आप आ चल के आए ते उन्हां खिमा मंगी उन्हें मित्र बना ले अपने सारे दुश्मन ध्रुव दी मां ने रब नाल जोड़िया फरीद दी मां ने रब नाल जोड़िया दो मावां दा जिक्र गुरबाणी च आउंदा है जिन्हां ने पुत्र मोह विच आके बाणी नालों रब नालों तोड़न दा यतन कीता एक बाबा कबीर जी दी मां किड्डे वड्डे भगत सन पर मां ने बड़ा यतन किया क्योंकि पुत्र मोह सी ना गरीबी बड़ी सी घर विच घर दे कम जिहड़े सन वो पए रहिंदे सन ते वो बाबा जी नूं कहिंदी हुंदी सी कबीर तू नाम जपी जाना तू रब रब करी जाना संगतां दी संतां दी सेवा करना तेरे बच्चियां दा राखा कौन बनेगा तेरा राखा तेरे परिवार दा राखा कौन बनेगा ए काम छड साडा साडी कुल विच रब नाम नहीं किसी ने भगती नहीं कीती साडी कुल विच नहीं किसी ने भगती कीती असी तां कर्म करन वास्ते आए हां बच्चा कर्म करांगे ते साडा पेट भरेगा साडे बच्चियां दा पेट भरेगा पर बाबा कबीर जी ने कहा सी मां कर्म जिहड़ा जन्म लैके आया उहदे कर्मां च रब ने सब तो पहला अपनी भगती लिखी है अपनी रहमती लिखी है मिलाप ही लिखी है असी माया दे विच चिंतावां विच पै के भुल जाने हां कि रब साडा रखवाला होएगा उह ते उहनां दा रखवाला होया ध्रुव वर्गियां दा प्रहलाद वर्गियां दा रखवाला होया भगत कबीर जी दी माता ने वरजिया भगत प्रहलाद दी माता ने भी वरजिया क्योंकि हरनाक्ष मारदा सी कहिंदा सी मेरा नाम जप ते प्रहलाद दी मां ने कहा सी बेटा इहदा नाम जपना शुरू कर दे राम नाम छड दे पर उहने कहा सी मां मैं ये कर्म नहीं कर सकता मैं राम दा नाम परमेश्वर दा नाम त्यागना नहीं त्याग ही नहीं सकता भगत नामदेव जी दी माता दा भी जिक्र आउंदा है जदो सुल्तान ने उन्हां नूं पकड़ लिया सी ते उन्हां दी मां भी कहिंदी सी बेटा जपना ही है ना उन्होंने जपण तो मना नहीं सी कीता उन्होंने कहा सी जपना ही है तू बीठल बीठल जपना है तेनू कहिंदा खुदा खुदा जपना शुरू कर दे खुदा ते एक ही है ना वाहिगुरु ते एक ही है तू आप कहना है कि सारे एक ही ने तू खुदा खुदा जपना शुरू कर दे तेरा नाश नहीं करेगा तेनू मारेगा नहीं तू नाम भावे जपदा रहा मैं तेनू जपण तो नहीं हटांदी ता उदो फिर भगत नामदेव जी ने कहा सी ना हो तेरा तेरा पूंगड़ा ना तू मेरी माए पिंड परै तो हर गुण गाए कहिंदा मां बिल्कुल मैनू पता है खुदा बीठल राम अंदर कोई फर्क नहीं मेरी नजर विच कोई फर्क नहीं पर जिहड़ा धक्के नाल मैनू जपाना चाहुंदा ना इहदी नजर विच फर्क है इह खुदा नूं वड्डा समझदा भी मेरा खुदा जिहड़ा मैं मन्निया है उह वड्डा है जिहड़ा तूं कोई जपदा पिया छोटा है इहदी नजर विच मेरा राम होर है इहदा खुदा होर है मैं इहदी नजर नूं सही करना है मेरी नजर ते सही है मैं ते राम बीठल खुदा सब कुछ कह सकना पर मैं पिंड परे अपने तन ते मुसीबत लग गई ते मैं हुण नाम बदल दिया कहिंदे इह काम मैं नहीं करांगा जे तू मैनू इह कहेंगी करन नूं ना हो तेरा पूंगड़ा ना तू मेरी माँ फिर मैं तेरा पुत्र नहीं फिर मैं तेरा बेटा नहीं ते ना तू मेरी माँ है पिंड परे भाव शरीर ते बन आवे ते रब बदल लो अक्सर लोग ऐसे ही करते ने मां प्रहलाद दी ने मां कबीर दी ने ते मां भगत नामदेव जी ने जोड़ तोड़न दा यतन कीता मोड़न दा यतन कीता पुत्र मोह बचा के गरीबी बचा के भगत त्रहलू दी माता जी ने भगत फरीद जी दी माता जी ने उन्हां ने जोड़िया भी बेटा रब नाल जुड़ जाओ दुनिया दी हर चीज मिल जाएगी हर चीज मिल जाएगी बस मां जेड़ी है वो एडी वड्डी जिंदगी देंदी है एडा वड्डा जिंदगी च रोल अदा करदी दो मावां दा जिक्र इतिहास विच आउंदा सिख इतिहास विच सब तो पहला माता जिंद कौर महाराजा दलीप सिंह दी माता जिस वक्त पंजाब राज खालसा राज खत्म हो गया ना महाराजा रणजीत सिंह जदों चढ़ाई कर गया उहदे तो 10 साल बाद सिखां दा राज रहा 10 साल ਸਿੱਖਾਂ ਦਾ ਰਾਜ ਰਿਹਾ, ਪਰ ਡੋਗਰਿਆਂ ਨੇ ਸਿੱਖਾਂ ਨੂੰ ਰਾਜ ਕਰਨ ਨਹੀਂ ਦਿੱਤਾ। ਉਹ 10 ਸਾਲ ਸਮਝੋ ਸਿੱਖਾਂ ਦੀ ਕਤਲੋਗਾਰਤ ਹੋਈ ਹੈ, ਰਾਜ ਘਰਾਣੇ ਦੇ, ਖੜਕ ਸਿੰਘ ਦੀ ਕਬਰ, ਨੌ ਨਿਹਾਲ ਸਿੰਘ ਦੀ, ਨਿੱਕੇ ਨਿੱਕੇ ਬੱਚਿਆਂ ਦੀ ਇੰਨੀ ਜ਼ਿਆਦਾ ਕਤਲੋਗਾਰਤ ਹੋਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਜਿਹੜੇ ਬੱਚੇ ਸਨ ਨਾ, ਕਬਰ ਨੌ ਨਿਹਾਲ ਦੀ ਘਰਵਾਲੀ ਦਾ ਨਾਮ ਨਾਨਕੀ ਸੀ, ਉਹਦੇ ਪੇਟ ਵਿੱਚ ਵੀ ਬੱਚਾ ਪਲਦਾ ਸੀ ਜਿਹੜਾ ਉਧਰ ਵਿੱਚ ਸੀ, ਉਹਨੂੰ ਵੀ ਮਾਰ ਦਿੱਤਾ ਦਵਾ ਦੇ ਕਰਕੇ ਕਿ ਕੱਲ ਨੂੰ ਇਹ ਵੀ ਜੰਮੇਗਾ, ਨੂੰ ਫਿਰ ਮਾਰਨਾ ਪਏਗਾ, ਪੇਟ 'ਚ ਹੀ ਮਾਰ ਦਿਓ। ਇੰਨਾ ਕਤਲੋਗਾਰਤ ਡੋਗਰਿਆਂ ਨੇ ਸਿੱਖ ਰਾਜ ਵਿੱਚ ਰਹਿ ਕੇ ਕੀਤਾ। 10 ਸਾਲ ਉਹਨਾਂ ਨੇ ਸਿੱਖਾਂ ਦੇ ਸਾਰੇ ਉਹ ਚਿਹਰੇ ਚੁਣ ਚੁਣ ਕੇ ਮਾਰੇ ਜਿਨ੍ਹਾਂ ਦੇ ਉੱਤੋਂ ਉਹਨਾਂ ਨੂੰ ਖਦਸ਼ਾ ਸੀ ਵੀ ਆਉਣ ਵਾਲੇ ਸਮਿਆਂ ਵਿੱਚ ਇਹ ਫਿਰ ਰਾਜ ਦੇ ਹੱਕਦਾਰ ਹੋ ਸਕਦੇ ਨੇ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਨਾਲ ਗੰਢ ਤਰੁੱਪ ਕਰ ਲਈ ਸੀ। ਅਖੀਰ ਮਹਾਰਾਜਾ ਦਲੀਪ ਸਿੰਘ, ਜਦੋਂ ਕਬਰ ਨੌ ਨਿਹਾਲ ਵੀ ਮਾਰਿਆ ਗਿਆ ਤੇ ਮਹਾਰਾਜਾ ਦਲੀਪ ਸਿੰਘ ਦੀ ਉਮਰ 5 ਸਾਲ ਦੀ ਸੀ। ਮਹਾਰਾਣੀ ਜਿੰਦਾ ਬੜੀ ਦੂਰ ਅੰਦੇਸ਼ੀ ਔਰਤ ਸੀ, ਉਹਨੇ ਉਸ ਵਕਤ ਸਿੰਧਾਂ ਵਾਲੀਆਂ ਤੇ ਹੋਰਾਂ ਨਾਲ ਮਿਲ ਕੇ ਮਹਾਰਾਜਾ ਦਲੀਪ ਸਿੰਘ ਦੀ ਤਾਜਪੋਜੀ ਕਰ ਦਿੱਤੀ। ਪਰ ਉਸ ਵਕਤ ਅੰਗਰੇਜ਼ਾਂ ਦਾ ਜ਼ੋਰ ਚੱਲਦਾ ਸੀ, ਉਹਨਾਂ ਨੇ ਉਸ ਰਾਜੇ ਨੂੰ ਦਲੀਪ ਸਿੰਘ ਨੂੰ ਆਪਣੇ ਮਾਤ ਹਿੱਤ ਲੈ ਲਿਆ ਤੇ ਇੰਗਲੈਂਡ ਭੇਜ ਦਿੱਤਾ, ਮਾਤਾ ਨੂੰ ਦੂਰ ਕਰ ਦਿੱਤਾ, ਜਿੰਦ ਕੌਰ ਨੂੰ ਪੰਜਾਬ ਨਿਕਾਲਾ ਦੇ ਦਿੱਤਾ, ਉਹਨੂੰ ਕੈਦ ਕੀਤਾ। ਉਹ ਬਹੁਤ ਝੱਖੜ ਚੱਲਦੀ ਹੋਈ ਅਖੀਰ ਉਹਨੇ ਨੇਪਾਲ ਦੀ ਧਰਤੀ ਤੇ ਨੇਪਾਲ ਦੇ ਮਹਾਰਾਜੇ ਕੋਲ ਸ਼ਰਨ ਲਈ। ਉੱਥੇ ਇੱਕ ਕਿਲੇ ਵਿੱਚ ਉਹਨੂੰ ਨਜ਼ਰਬੰਦ ਰੱਖਿਆ ਗਿਆ। ਇਧਰੋਂ ਦਲੀਪ ਸਿੰਘ 5 ਸਾਲ ਦਾ ਸੀ, ਉਸ ਬੱਚੇ ਨੂੰ ਕੀ ਪਤਾ ਕਿ ਕੀ ਸਿੱਖੀ, ਕੀ ਪੰਜਾਬ, ਕੀ ਖਾਲਸਾ ਰਾਜ, ਕੀ ਸਾਡਾ ਪਿਛਲਾ ਪਿਛੋਕੜ ਕੀ। ਉਹਨੂੰ ਇਸ ਰੰਗਤ ਵਿੱਚ ਰੰਗਿਆ ਗਿਆ ਕਿ ਸਭ ਤੋਂ ਪਹਿਲਾਂ ਉਹਨੂੰ ਸਿੱਖੀ ਤੋਂ ਮੁਨਕਰ ਕੀਤਾ ਗਿਆ, ਉਹਦੇ ਕੇਸ ਕਤਲ ਕੀਤੇ ਗਏ ਛੋਟੀ ਉਮਰ ਦੇ ਵਿੱਚ। ਫਿਰ ਉਹਨੂੰ ਇੱਕ ਪਾਦਰੀ ਤੇ ਮਾਤਾ ਪਿਤਾ ਦੇ ਸ਼ਰਨ ਵਿੱਚ ਰੱਖਿਆ ਗਿਆ ਵੀ ਇਹ ਤੇਰੇ ਮਾਂ ਬਾਪ ਨੇ। ਉਹਨੂੰ ਪੂਰੀ ਈਸਾਈਅਤ ਦੀ ਪੜ੍ਹਾਈ ਗਈ ਤੇ ਉਹ ਜਦੋਂ ਜਵਾਨ ਹੋਇਆ ਉਹਨੂੰ ਆਹਿਸਤਾ ਆਹਿਸਤਾ ਥੋੜਾ ਥੋੜਾ ਪਤਾ ਲੱਗਣਾ ਸ਼ੁਰੂ ਹੋਇਆ। ਇੰਗਲੈਂਡ ਵਿੱਚ ਕੁਝ ਉਹਦੇ ਨਾਲ ਦੇ ਐਸੇ ਮਿਲਦੇ ਰਹੇ ਜਿੱਥੋਂ ਨੂੰ ਪਤਾ ਲੱਗਾ ਤੇ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਆਪਣੀ ਮਾਤਾ ਨੂੰ ਮਿਲਣਾ। ਜਿਸ ਵਕਤ ਤੋਂ ਪਹਿਲੀ ਵਾਰੀ ਸਮੁੰਦਰੀ ਬੇੜੇ ਰਾਹੀਂ ਜਹਾਜ਼ ਰਾਹੀਂ ਕਲਕੱਤੇ ਆਇਆ ਆਪਣੀ ਮਾਂ ਨੂੰ ਮਿਲਣ, ਤੇ ਮਾਂ ਨੇਪਾਲ ਵਿੱਚ ਹੈ, ਮਹਾਰਾਜੇ ਨੇਪਾਲ ਤੋਂ ਆਗਿਆ ਮੰਗੀ, ਉਹ ਨਜ਼ਰਬੰਦ ਸੀ ਕਿ ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ। ਉਹਨੇ ਵੀ ਅੰਗਰੇਜ਼ਾਂ ਨਾਲ ਔਖ ਹੋ ਕਰਕੇ ਪਾਲਿਆ ਹੋਇਆ ਸੀ, ਸ਼ਰਨ ਦਿੱਤੀ ਸੀ ਤੇ ਉਹਨੇ ਕਿਹਾ ਜੇ ਇੱਕ ਵਾਰੀ ਚਲੇਗੀ ਮੈਂ ਦੁਬਾਰਾ ਤੈਨੂੰ ਪਨਾਹ ਨਹੀਂ ਦੇਣੀ। ਉਹ ਕਹਿੰਦੀ ਕੁਝ ਵੀ ਹੋ ਜਾਏ ਪਰ ਮੈਂ ਆਪਣੇ ਪੁੱਤਰ ਨੂੰ ਜ਼ਰੂਰ ਮਿਲਣਾ। ਰੋਜ਼ ਰੋ ਰੋ ਕੇ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਸੀ, ਦਿਸਦਾ ਨਹੀਂ ਸੀ। ਪਰ ਜਦੋਂ ਕਲਕੱਤੇ ਸਭ ਤੋਂ ਪਹਿਲਾਂ ਮਹਾਰਾਣੀ ਜਿੰਦਾ ਦਲੀਪ ਸਿੰਘ ਨੂੰ ਮਿਲੀ, ਘੁੱਟ ਕੇ ਜੱਫੀ ਪਾਈ, ਘੁੱਟ ਕੇ ਪਿੱਠ ਤੇ ਭਾਈ ਬਾਬਾ ਸੋਹਣ ਸਿੰਘ ਸੀਤਲ ਨੇ ਲਿਖਿਆ, ਕਦੀ ਉਹਨਾਂ ਦੀ ਕਿਤਾਬ ਪੜ੍ਹੋ, ਦੁਖੀਏ ਮਾਂ ਪੁੱਤ, ਉਹਨਾਂ ਦੀ ਦਾਸਤਾਨ ਲਿਖੀ। ਕਹਿੰਦੇ ਜਦੋਂ ਸਭ ਤੋਂ ਪਹਿਲਾਂ ਆ ਕੇ ਕਈ ਸਾਲਾਂ ਬਾਅਦ ਜਿੰਦਾ ਦਲੀਪ ਨੂੰ ਮਿਲੀ, ਘੁੱਟ ਕੇ ਜੱਫੀ ਪਾਈ, ਉਹਦਾ ਮਨ ਡਰਦਾ ਪਿਆ ਸੀ ਕਿਉਂਕਿ ਬੜੀ ਦੂਰ ਅੰਦੇਸੀ ਸੀ ਵੀ ਇੰਨੇ ਸਾਲ ਉਹਨਾਂ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਆ, ਫਰੰਗੀਆਂ ਦੀ, ਜਿਨ੍ਹਾਂ ਸਾਡੇ ਮੁਲਕ ਵਿੱਚ ਇੰਨੀ ਫੁੱਟ ਪਾਈ ਹੈ, ਇੰਨਾ ਉਪਦਰਵ ਮਚਾਇਆ, ਤੇ ਮੇਰੇ ਬੱਚੇ ਨਾਲ ਕਿਵੇਂ ਉਹਨਾਂ ਨੇ ਚੰਗਾ ਕੀਤਾ ਹੋਣਾ। ਉਹਦਾ ਮਨ ਡਰਦਾ ਸੀ ਵੀ ਇਹ ਉਹ ਦਲੀਪ ਨਹੀਂ ਰਹਿ ਗਿਆ, ਇਹਦੀ ਸਿੱਖੀ ਕਤਲ ਕਰ ਦਿੱਤੀ ਹੋਣੀ, ਕੇਸ ਕਤਲ ਕਰ ਦਿੱਤੇ ਹੋਣੇ। ਪਰ ਫਿਰ ਵੀ ਅੰਦਰੋਂ ਕਿਤੇ ਕਿਤੇ ਆਪਣੇ ਆਪ ਨੂੰ ਝੂਠਾ ਦਰਵਾਸਾ ਦਿੰਦੀ ਸੀ, ਪਿੱਠ ਤੇ ਹੱਥ ਫੇਰਦੀ, ਪਿਆਰ ਕਰਦੀ, ਹੌਸਲਾ ਕਰਦੀ ਹੈ। ਜਦੋਂ ਸਿਰ ਤੇ ਸਿਰ ਹੱਥ ਮਾਰਿਆ ਨਾ, ਅਸੀਸ ਦੇਣ ਲੱਗੀ, ਸਿਰ ਤੇ ਦਸਤਾਰ ਨਹੀਂ, ਸਿਰ ਤੇ ਕੇਸ ਨਹੀਂ, ਕਹਿੰਦੇ ਉਸ ਵਕਤ ਭੁੱਬਾ ਮਾਰ ਕੇ ਜਿੰਦਾ ਰੋਈ ਤੇ ਉਹਨੇ ਕਿਹਾ ਪੁੱਤਰ ਦਲੀਪ ਸਿੰਘ, ਮੇਰੇ ਸਿਰ ਦਾ ਸਰਤਾਜ ਮਹਾਰਾਜਾ ਚਲਾ ਗਿਆ, ਮੈਂ ਇੰਨਾ ਨਹੀਂ ਰੋਈ। ਮੇਰਾ ਰਾਜ ਚਲਾ ਗਿਆ, ਮੈਂ ਇੰਨਾ ਨਹੀਂ ਰੋਈ। ਇਹਨਾਂ ਜ਼ਾਲਮਾਂ ਨੇ ਮੈਨੂੰ ਇੰਨਾ ਬੇਪਤ ਕੀਤਾ, ਇੰਨਾ ਦੁਖੀ ਕੀਤਾ, ਪਰ ਮੇਰਾ ਹੌਸਲਾ ਨਹੀਂ ਟੁੱਟਿਆ। ਅੱਜ ਤੇਰੇ ਕੋਲੋਂ ਇਹਨਾਂ ਨੇ ਸਿੱਖੀ ਵੀ ਖੋ ਲਈ, ਮੈਨੂੰ ਹੁਣ ਇੰਨਾ ਦੁੱਖ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬੰਸ ਵਿੱਚੋਂ ਇਹਨਾਂ ਨੇ ਸਿੱਖੀ ਦਾ ਖੂਨ ਵੀ ਨਿਚੋੜ ਦਿੱਤਾ, ਸਿੱਖੀ ਨਹੀਂ ਰਹੀ। ਉਹ ਭੁੱਬਾਂ ਮਾਰ ਕੇ ਰੋਈ, ਦਲੀਪ ਸਿੰਘ ਤੋਂ ਦੂਰ ਹੋ ਗਈ। ਜਦੋਂ ਉਹਨੂੰ ਪਤਾ ਲੱਗਾ ਵੀ ਇੱਕ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ, ਉਹਨੂੰ ਮੇਰੇ ਮਿਲਣ ਦੀ ਇੰਨੀ ਖੁਸ਼ੀ ਨਹੀਂ ਜਿੰਨਾ ਐਡਾ ਵੱਡਾ ਦੁੱਖ ਹੈ ਵੀ ਮੈਂ ਸਿੱਖੀ ਤੋਂ ਮੂੰਹ ਮੋੜ ਲਿਆ। ਉੱਥੇ ਹੀ ਉਹਨੇ ਪ੍ਰਣ ਕੀਤਾ ਵੀ ਮਾਂ, ਮੈਂ ਹੁਣ ਤੈਨੂੰ ਇੱਡੀ ਛੇਤੀ ਰਾਜ ਤੇ ਨਹੀਂ ਮੁੜ ਸਕਦਾ, ਤੇਰੇ ਨਾਲ ਹੋਈਆਂ ਬਦ ਸਲੂਕੀਆਂ ਦਾ ਬਦਲਾ ਤੇ ਨਹੀਂ ਲੈ ਸਕਦਾ, ਕਿਉਂਕਿ ਮੇਰੇ ਕੋਲ ਵੀ ਅਜੇ ਉਹ ਸਮਰੱਥਾ ਨਹੀਂ। ਪਰ ਹਾਂ, ਮੇਰੇ ਹੱਥ ਵਿੱਚ ਜੋ ਹੈ, ਤੂੰ ਮੇਰੇ ਲਈ ਅਰਦਾਸ ਕਰੀ, ਮੈਂ ਦੁਬਾਰਾ ਆਪਣੇ ਕੇਸ ਕਤਲ ਨਹੀਂ ਕਰਾਂਗਾ, ਮੈਂ ਦੁਬਾਰਾ ਤੈਨੂੰ ਸੁੱਖੀ ਵਿੱਚ ਪਰਪੱਕ ਹੋ ਕੇ ਦਿਖਾਵਾਂਗਾ, ਤੈਨੂੰ ਮਿਲਾਂਗਾ, ਇਹ ਮੇਰਾ ਤੇਰੇ ਨਾਲ ਪ੍ਰਣ ਹੈ। ਕਹਿੰਦੇ ਪ੍ਰਣ ਕੀਤਾ, ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਫਿਰ ਸਿਰ ਤੇ ਅਸੀਸ ਦਿੱਤਾ। ਪੁੱਤਰਾ ਸੀ ਸਾਰਾ ਕੁਝ ਆਪਣਾ ਗਵਾ ਲਿਆ ਪਰ ਆਪਣੀ ਸਿੱਖੀ ਨਹੀਂ ਗਵਾਈ। ਇਸ ਨੂੰ ਨਾ ਗਵਾਏਗਾ ਤੇ ਸਾਰਾ ਕੁਝ ਵਾਪਸ ਆ ਜਾਏਗਾ। ਤੇ ਮਹਾਰਾਜਾ ਦਲੀਪ ਸਿੰਘ ਨੇ ਉਸ ਤੋਂ ਬਾਅਦ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਵਾਈ, ਭਾਵੇਂ ਉਹ ਵਾਪਸ ਚਲਾ ਗਿਆ। ਉਸ ਤੋਂ ਬਾਅਦ ਹੀ ਉਹਦੇ ਅੰਦਰ ਦੁਬਾਰਾ ਗੈਰਤ ਜਾਗੀ, ਸਿੱਖ ਰਾਜ ਦਾ ਵਾਰਸ ਜਾਗਿਆ। ਉਹਨੇ ਆਪਣੇ ਆਪ ਨੂੰ ਸ਼ਰੇਆਮ ਉਹਨਾਂ ਫਰੰਗੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਧੋਖਾ ਕੀਤਾ, ਤੁਸੀਂ ਬਹੁਤ ਜ਼ਿਆਦਾ ਜ਼ੁਲਮ ਕੀਤੇ। ਇਹ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਨੂੰ ਉਹਦੀ ਮਾਂ ਦਾ ਥਾਪੜਾ ਸੀ। ਇੱਕ ਮਾਂ ਦੀ ਪੁਕਾਰ ਨੇ ਆਪਣੇ ਪੁੱਤਰ ਦੀ ਸਿੱਖੀ ਵਾਪਸ ਮੋੜ ਲਿਆਂਦੀ। ਜੇ ਮਾਂ ਹੀਰਾ ਕਰ ਲਏ, ਯਤਨ ਕਰ ਲਏ, ਕਰੜੀ ਹੋ ਜਾਏ, ਉਹ ਆਪਣੇ ਬੱਚਿਆਂ ਨੂੰ ਉਸ ਥਾਂ ਨਰਕ ਚੋਂ ਵੀ ਕੱਢ ਸਕਦੀ ਹੈ। ਉਹ ਆਪਣੇ ਬੱਚਿਆਂ ਨੂੰ ਉਸ ਥਾਂ ਚੋਂ ਵੀ ਕੱਢ ਸਕਦੀ ਹੈ ਜਿੱਥੇ ਜਾਣਾ ਮਤਲਬ ਇੰਨਾ ਔਖਾ ਹੋਵੇ, ਬੰਦਾ ਸੋਚ ਵੀ ਨਾ ਸਕਦਾ ਹੋਵੇ। ਉਸ ਥਾਂ ਤੋਂ ਮਾਂ ਦੀ ਅਰਦਾਸ, ਮਾਂ ਦੀ ਯਤਨ ਆਪਣੇ ਬੱਚੇ ਨੂੰ ਕੱਢ ਲੈਂਦੀ ਹੈ ਜੇ ਉਹ ਵਾਹਿਗੁਰੂ ਦੇ ਨਾਲ ਸੱਚ ਦੇ ਨਾਲ ਜੁੜੀ ਹੈ। ਪਰ ਦੂਜੇ ਪਾਸੇ ਇੱਕ ਮਾਂ ਦਾ ਜ਼ਿਕਰ ਹੋਰ ਆਉਂਦਾ ਹੈ ਜਿਹਨੇ ਕਿਹਾ ਇਹ ਸਿੱਖ ਹੀ ਨਹੀਂ। ਜਦੋਂ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਦੇ ਹਾਂ ਨਾ, ਆਉਣ ਵਾਲਾ 12 ਤਰੀਕ ਨੂੰ ਸਰਹੰਦ ਫਤਿਹ ਦਿਵਸ, ਦਿੱਲੀ ਦੀ ਧਰਤੀ ਤੇ 700 ਸਿੱਖ ਫਰਕੂਸੀਅਰ ਨੇ ਕੈਦ ਕਰਕੇ ਕਤਲ ਕਰਨਾ ਸੀ, ਰੋਜ਼ ਦਾ 100। ਉਹਨਾਂ ਕੈਦੀਆਂ ਦੇ ਵਿੱਚੋਂ ਸਿੱਖਾਂ ਦੇ ਅੰਦਰੋਂ 17-18 ਸਾਲ ਦਾ ਇੱਕ ਨੌਜਵਾਨ ਬੱਚਾ ਪਕੜ ਲਿਆ। ਉਹਨੇ ਕੇਸਰੀ ਦਸਤਾਰ ਸਜਾਈ ਹੈ, ਗਾਤਰੇ ਵੱਡੀ ਕਿਰਪਾਨ ਹੈ, ਖਾਲਸਾ ਹੀ ਬਾਣਾ ਉਹਨੇ ਪਾਇਆ ਤੇ ਸਿੱਖਾਂ ਨੇ ਉਹਨੂੰ ਜ਼ਾਲਮਾਂ ਨੇ ਮੁਗਲਾਂ ਨੇ ਉਹਨੂੰ ਪਕੜ ਕੇ ਕੈਦ ਵਿੱਚ ਪਾਇਆ ਤੇ ਰੋਜ਼ ਦਾ 100 ਸਿੱਖ ਜਿਹੜਾ ਕਤਲ ਹੋ ਰਿਹਾ, ਸ਼ਹੀਦ ਹੋ ਰਿਹਾ। ਭੱਜਦੀ ਲੱਭਦੀ ਯਤਨ ਕਰਦੀ ਉਹਦੀ ਮਾਂ ਕੋਤਵਾਲ ਤੱਕ ਪਹੁੰਚ ਗਈ। ਕਹਿਣ ਲੱਗੀ, ਪੁੱਤਰ ਮੇਰੀ ਗੱਲ ਸੁਣ, ਜੋ ਮੇਰੇ ਕੋਲ ਹੈ ਨਾ, ਟੂਮ ਛੱਲਾ ਗਹਿਣਾ ਗੱਟਾ, ਮੈਂ ਸਾਰਾ ਤੇਰੀ ਝੋਲੀ 'ਚ ਪਾ ਦਿੰਦੀ ਹਾਂ, ਬਸ ਕਿਵੇਂ ਨਾ ਕਰਕੇ ਮੇਰੇ ਪੁੱਤਰ ਨੂੰ ਬਚਾ ਦੇ। ਸਿੱਖਾਂ ਨੇ ਵਰਗਲਾ ਲਿਆ ਹੈ। ਇਹ 17-18 ਸਾਲ ਦਾ, ਇਹਨੂੰ ਕੀ ਸਿੱਖੀ ਦਾ ਪਤਾ? ਸਿੱਖਾਂ ਨੇ ਵਰਗਲਾ ਕੇ ਆਪਣੇ ਨਾਲ ਜੋੜ ਲਿਆ, ਇਹਨੂੰ ਤੇ ਸਿੱਖੀ ਦਾ ਊੜਾ ਏੜਾ ਨਹੀਂ ਆਉਂਦਾ, ਇਹ ਸਿੱਖ ਨਹੀਂ ਹੈ। ਤੇ ਉਹ ਕੋਤਵਾਲ ਕਹਿਣ ਲੱਗਾ, 700 ਬੰਦਾ ਅਸੀਂ ਕੈਦ ਕੀਤਾ, ਰੋਜ਼ ਦਾ 100 ਕਤਲ ਹੋ ਰਿਹਾ, 2 ਜਥੇ ਚਲੇ ਗਏ ਨੇ, ਤੀਜੇ ਵਿੱਚ ਤੇਰੇ ਪੁੱਤਰ ਦੀ ਤਿਆਰੀ ਜਿਹਦਾ ਤੂੰ ਨਾਂ ਤੇ ਹੁਲੀਆ ਦੱਸਣੀ ਹੈ। ਮੈਂ ਯਤਨ ਸਿਰਫ ਇੱਕ ਹੀ ਕਰ ਸਕਦਾ, ਮੈਂ ਯਤਨ ਕਰ ਸਕਦਾ ਜੇ ਆਪਣੇ ਮੂੰਹੋਂ ਮੰਨ ਜੇ ਕਿ ਮੈਂ ਸਿੱਖ ਨੇ ਮੈਨੂੰ ਵਰਗਲਾਇਆ ਗਿਆ ਹੈ, ਤੇਰੇ ਬੱਚੇ ਦੀ ਜਿੰਦ ਬਖਸ਼ੀ ਹੋ ਸਕਦੀ ਹੈ। ਕਹਿੰਦੀ, ਗੱਲ ਹੀ ਕੋਈ ਨਹੀਂ, ਤੁਸੀਂ ਮੇਰੇ ਨਾਲ ਮਿਲਾਓ, ਮੈਂ ਮਾਂ ਹਾਂ, ਮੇਰੀ ਗੱਲ ਨਾ ਮੰਨੇਗਾ। ਕਹਿੰਦੇ, ਉਹ ਕੋਤਵਾਲ ਉਸ ਕੈਦਖਾਨੇ 'ਚ ਲੈ ਕੇ ਗਿਆ ਜਿੱਥੇ ਉਹਦਾ ਪੁੱਤਰ ਸੀ। ਬੜੇ ਤਰਲੇ ਪਾਏ ਮਾਂ ਨੇ, ਬੜੇ ਯਤਨ ਕੀਤੇ, ਮੇਰਾ ਵਾਰਸ ਕੋਈ ਨਹੀਂ, ਮੇਰਾ ਅੱਗੇ ਰਾਖਾ ਕੋਈ ਨਹੀਂ, ਮੇਰਾ ਸਿਰ ਦਾ ਸਾਈਂ ਪਹਿਲਾਂ ਚਲਾ ਗਿਆ, ਤੂੰ ਹੀ ਮੇਰਾ ਸਹਾਰਾ ਹੈ। ਪੁੱਤਰ ਇੱਕ ਵਾਰੀ ਜ਼ੁਬਾਨੋਂ ਕਹਿ ਦੇ ਕਿ ਤੂੰ ਸਿੱਖ ਨਹੀਂ, ਤੈਨੂੰ ਸਿੱਖਾਂ ਨੇ ਵਰਗਲਾਇਆ ਹੈ, ਤੈਨੂੰ ਬਚ ਜਾਏਗਾ, ਕਤਲ ਹੋਣੋਂ ਬਚ ਜਾਏਗਾ, ਵੇਖ ਨਾਲ ਦੇ ਮਾਰ ਦਿੱਤੇ ਗਏ ਨੇ। ਤੇ ਉਸ ਬੱਚੇ ਨੇ ਕਿਹਾ, ਮਾਂ ਮੈਂ ਨਹੀਂ, ਤੇ ਕੋਤਵਾਲ ਨੂੰ ਕਿਹਾ, ਮੈਂ ਨਹੀਂ ਇਹਨੂੰ ਜਾਣਦਾ, ਇਹ ਮੇਰੀ ਮਾਂ ਹੀ ਨਹੀਂ, ਜਿਹੜੀ ਸਿੱਖੀ ਨਾਲੋਂ ਤੋੜਨ ਆਈ ਹੈ ਇਹ ਮੇਰੀ ਮਾਂ ਨਹੀਂ। ਸਿੱਖੀ ਦੇ ਵਿੱਚ ਇੰਨਾ ਪਰਪੱਕ ਸੀ ਉਸ ਵਕਤ ਦਾ ਸਿੱਖ ਕਿ ਉਸਨੇ ਆਪਣੀ ਮਾਂ ਪੁੱਤਰ ਮੋਹ ਦੇ ਵਿੱਚ ਜੇ ਮਾਂ ਡੋਲੀ ਤੇ ਪੁੱਤਰ ਨੇ ਹੌਸਲਾ ਦਿੱਤਾ, ਤੇ ਜੇ ਪੁੱਤਰ ਸੰਸਾਰ ਦੇ ਵਿਕਾਰਾਂ ਵਿੱਚ, ਸੰਸਾਰ ਦੀ ਮਾਇਆ ਵਿੱਚ ਕਿਤੇ ਔਲਾਦ ਡੋਲ ਪਈ ਤੇ ਮਾਂ ਨੇ ਹੌਸਲਾ ਦਿੱਤਾ। ਇਸ ਕਰਕੇ ਕਿਹਾ ਜਾਂਦਾ ਵੀ ਘਰ ਵਿੱਚ ਜੇ ਸਿੱਖੀ ਹੋਵੇ ਨਾ, ਇੱਕ ਅੱਧਾ ਵੀ ਘਰ ਦੇ ਵਿੱਚ ਸਿੱਖ ਹੋਏ, ਉਹ ਹੌਸਲਾ ਦਿੰਦਾ ਰਹੇ, ਕਦੀ ਉਹਦੀ ਗੱਲ, ਕਦੀ ਉਹਦਾ ਬਚਨ, ਕਦੀ ਉਹਦਾ ਬੋਲ ਸਾਡੇ ਕੰਨਾਂ ਵਿੱਚ ਪੈ ਜਾਏਗਾ। ਜਿਹੜੇ ਸਿੱਖੀ ਤੋਂ ਮੂੰਹ ਫੇਰ ਚੁੱਕੇ ਨੇ ਉਹ ਦੁਬਾਰਾ ਫਿਰ ਆ ਜਾਣਗੇ, ਪਰ ਹੁਣ ਤਾਂ ਆਵਾ ਹੀ ਉਤ ਗਿਆ। ਇੱਕ ਅੱਧਾ ਹੁੰਦਾ ਤੇ ਬੰਦਾ ਮੋੜ ਲੈਂਦਾ, ਪਰ ਹੁਣ ਸਮਾਂ ਐਸੀ ਹਨੇਰੀ ਵਗੀ ਹੈ, ਆਵਾ ਉਤ ਗਿਆ, ਸਿੱਖੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਦੁਨੀਆਂ ਦੇ ਅੰਦਰ ਪਦਾਰਥਾਂ ਦਾ, ਸੰਸਾਰ ਦਾ ਹਰ ਕੁਝ ਪਤਾ ਹੈ, ਪਰ ਸਾਡੇ ਘਰਾਂ ਵਿੱਚੋਂ ਮਾਤਾਵਾਂ ਦੇ ਕੋਲੋਂ ਹੀ ਸਿੱਖੀ ਚਲੀ ਗਈ। ਪਹਿਲਾਂ ਤਾਂ ਇਹ ਡਰ ਹੁੰਦਾ ਸੀ ਕਿ ਇਕੱਲੇ ਨੌਜਵਾਨ ਮੁੰਡੇ ਨੇ, ਉਹਨਾਂ ਤੋਂ ਡਰ ਲੱਗਦਾ ਸੀ, ਬੰਦਿਆਂ ਤੋਂ ਡਰ ਲੱਗਦਾ ਸੀ ਵੀ ਇਹ ਸਿੱਖੀ ਤੋਂ ਮੂੰਹ ਮੋੜਦੇ ਨੇ, ਬਾਹਰ ਅੰਦਰ ਜਾਂਦੇ ਨੇ। ਪਰ ਮਾਵਾਂ ਬੜੀਆਂ ਪਰਪੱਕ ਹੁੰਦੀਆਂ ਸਨ ਸਿੱਖੀ ਵਿੱਚ, ਗੁਰਮਤ ਵਿੱਚ, ਖਾਸ ਕਰਕੇ ਗੁਰਮਤ ਵਿੱਚ ਪਰਪੱਕ ਹੁੰਦੀਆਂ ਸਨ। ਗੁਰਮਤ ਦੀ ਪਰਪੱਕਤਾ ਦਾ ਅਰਥ ਹੈ ਵੀ ਆਪਣੇ ਬੱਚਿਆਂ ਨੂੰ ਉਸ ਸਾਂਚੇ ਵਿੱਚ ਢਾਲਣਾ, ਉਸ ਪੱਠੇ ਵਿੱਚ ਰੱਖਣਾ ਕਿ ਜਿੱਥੋਂ ਸਿੱਖ ਬਣ ਕੇ ਨਿਕਲਣ। ਪਰ ਅੱਜ ਮਾਂ ਉਹ ਕੁੱਖ ਹੀ ਨਹੀਂ ਰਹੀ, ਉਹ ਮਾਂ ਹੀ ਨਹੀਂ ਰਹੀ ਜਿਸ ਨੇ ਪਰਪੱਕ ਕਰਨਾ। ਸਭ ਤੋਂ ਪਹਿਲਾਂ ਹੁਣ ਸਾਨੂੰ ਉਹ ਮਾਵਾਂ ਤਿਆਰ ਕਰਨੀਆਂ ਪੈਣੀਆਂ, ਭਾਵ ਉਹ ਗੁਰਮਤ ਦੀ ਗੁੜਤੀ ਜਿਨ੍ਹਾਂ ਮਾਵਾਂ ਤੋਂ ਲੈਣੀ ਹੈ, ਪਹਿਲਾਂ ਉਹਨਾਂ ਨੂੰ ਗੁਰਮਤ ਸਿੱਖਣੀ ਪਏਗੀ, ਗੁਰੂ ਵਾਲੇ ਬਣਨਾ ਪਏਗਾ, ਗੁਰੂ ਇਤਿਹਾਸ ਪੜ੍ਹਨਾ ਪਏਗਾ, ਉਹਨਾਂ ਬਜ਼ੁਰਗ ਮਾਵਾਂ ਦੀ ਸਾਖੀਆਂ ਪੜ੍ਹਨੀਆਂ ਪੈਣਗੀਆਂ ਜਿਨ੍ਹਾਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਵਿੱਚ ਵੀ ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਗਲਾਂ ਚ ਪਵਾ ਕੇ ਫਿਰ ਵੀ ਆਖਿਆ ਸੀ ਤੇਰਾ ਭਾਣਾ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਮਾਵਾਂ ਜਿਹੜੀਆਂ ਸਵਾ ਸਵਾ ਮਨ ਦੇ ਪੀਣੇ ਪੀਂਦੀਆਂ ਸਨ ਚੱਕੀ ਦੇ ਨਾਲ, ਫਿਰ ਅੱਧੀ ਰੋਟੀ ਮਿਲਦੀ ਸੀ, ਫਿਰ ਆਪਣੇ ਬੱਚਿਆਂ ਨੂੰ ਦੁੱਧ ਚੰਗਾਂਦੀਆਂ ਸਨ, ਫਿਰ ਵੀ ਕਹਿੰਦੀਆਂ ਸਨ ਕੋਈ ਗੱਲ ਨਹੀਂ ਸਾਡੇ ਤੇ ਗੁਰੂ ਦੀ ਕਿਰਪਾ ਸਿੱਖੀ। ਤੇ ਅੱਜ ਦੀ ਮਾਂ ਕਹਿੰਦੀ ਹੈ ਆਪਣੇ ਆਪ ਕਹਿੰਦੀ ਹੈ ਕਿ ਇਹਨੂੰ ਨਾਈ ਦੀ ਦੁਕਾਨ ਤੇ ਲੈ ਜਾਓ, ਟਾਈਮ ਨਹੀਂ ਮੈਂ ਤਾਂ ਜੂੜਾ ਕਰ ਸਕਾਂ, ਇਹਦੇ ਜੂੜਾ ਨਹੀਂ ਗੁੰਦਣਾ ਆਉਂਦਾ ਮੈਨੂੰ, ਮੈਨੂੰ ਮੇਡੀਆਂ ਨਹੀਂ ਕਰਨੀਆਂ ਆਉਂਦੀਆਂ, ਮੈਨੂੰ ਪਟਕਾ ਨਹੀਂ ਬੰਨਣਾ ਆਉਂਦਾ। ਇਹ ਮਾਂ ਕਵੇ ਤੇ ਇਹਦਾ ਮਤਲਬ ਹੈ ਸਾਡੇ ਕੋਲ ਸਿੱਖੀ ਰਹੀ ਨਹੀਂ, ਹੁਣ ਅਸੀਂ ਨਾਮ ਦੇ ਹੀ ਰਹਿ ਗਏ ਹਾਂ, ਸਾਡੇ ਕੋਲ ਸਿੱਖੀ ਨਹੀਂ। ਜਿਹੜੀ ਮਾਂ ਇਹ ਕਹੇ ਕਿ ਮੈਨੂੰ ਗੁੰਦਣਾ ਨਹੀਂ ਆਉਂਦਾ, ਮੈਨੂੰ ਮੇਡੀਆਂ ਨਹੀਂ ਕਰਨੀਆਂ ਆਉਂਦੀਆਂ, ਮੈਨੂੰ ਪਟਕਾ ਨਹੀਂ ਬੰਨਣਾ ਆਉਂਦਾ, ਮੈਨੂੰ ਦਸਤਾਰ ਨਹੀਂ ਸਜਾਣੀ ਆਉਂਦੀ ਆਪਣੇ ਪੁੱਤਰ ਦੇ ਸੀਸ ਤੇ, ਉਸ ਮਾਂ ਨੂੰ ਕਦੀ ਜਿੰਦਾ ਦਾ ਇਤਿਹਾਸ ਪੜ੍ਹਨਾ ਚਾਹੀਦਾ। ਆ ਸਾਡੇ ਵਰਗੀਆਂ ਤੇ ਉਹ ਗੋਲੀਆਂ ਰੱਖਦੀ ਸੀ, ਪਰ ਉਸ ਮਾਂ ਰਾਣੀ ਨੇ ਵੀ ਆਪਣੇ ਪੁੱਤਰ ਨੂੰ ਮੂੰਹ ਲਾਉਣ ਨਾਲ ਮਨਾ ਕਰ ਦਿੱਤਾ ਵੀ ਜੇ ਤੇਰੇ ਕੋਲ ਸਿੱਖੀ ਨਹੀਂ, ਤੂੰ ਭਾਵੇਂ ਅਰਸਿਆਂ ਬਾਅਦ ਮੈਨੂੰ ਮਿਲਿਆ, ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ, ਜਿੱਦਣ ਪੁੱਤਰ ਬਣ ਕੇ ਆਏਗਾ ਉਦਣ ਮੈਂ ਤੈਨੂੰ ਮਿਲਾਂਗੀ। ਤੇ ਫਿਰ ਦਲੀਪ ਸਿੰਘ ਪੱਗ ਬਣ ਕੇ ਆਇਆ। ਇਹ ਮਾਂ ਦੀ ਕਮਾਈ ਸੀ, ਮਾਂ ਦਾ ਸਿਰੜ ਸੀ। ਸੋ ਅੱਜ ਅਸੀਂ ਦਿਵਸ ਤੇ ਮਨਾਉਂਦੇ ਹਾਂ, ਮਾਤਾ ਦਾ ਦਿਨ ਵੀ ਇੱਥੇ ਮਨਾਇਆ ਜਾਂਦਾ, ਫਾਦਰ ਦਾ ਦਿਨ ਵੀ ਮਨਾਇਆ ਜਾਂਦਾ, ਇੱਥੋਂ ਦਾ ਕਲਚਰ ਹੈ। ਸਾਲ 'ਚ ਇੱਕ ਦਿਨ ਯਾਦ ਕਰਨਾ, ਫਿਰ ਫੁੱਲ ਦਾ ਗੁਲਦਸਤਾ ਦੇਣਾ, ਫਿਰ ਮਾਵਾਂ ਭੁੱਲ ਜਾਂਦੀਆਂ, ਫਿਰ ਪਿਓ ਭੁੱਲ ਜਾਂਦੇ ਨੇ, ਪਰ ਸਿੱਖ ਕਦੀ ਆਪਣੀ ਮਾਂ ਨੂੰ ਨਹੀਂ ਭੁੱਲਦਾ, ਕਿਉਂਕਿ ਉਹਨੂੰ ਤੇ ਹਰ ਰੋਜ਼ ਆਪਣੀ ਅਸੀਸ ਮਿਲਦੀ ਹੈ, ਉਹਨੂੰ ਤਾਂ ਮਾਂ ਦੀ ਅਸੀਸ ਮਿਲਦੀ ਹੈ। ਉਹ ਜਿਵੇਂ ਦਾ ਮਰਜ਼ੀ ਜ਼ੁਬਾਨ ਤੋਂ ਬੋਲੇ, ਪਰ ਉਹਦੀ ਅੰਦਰ ਆਪਣੇ ਬੱਚਿਆਂ ਲਈ ਸਦਾ ਅਰਦਾਸਾਂ ਕਰਦੀ ਹੈ। ਇਸ ਕਰਕੇ ਸਭ ਕੁਝ ਭੁੱਲ ਜਾਈਏ, ਮਾਂ ਬਾਪ ਦੇ ਉਪਕਾਰ ਨਾ ਭੁੱਲੀਏ, ਮਾਂ ਬਾਪ ਦਾ ਦੇਣਾ ਨਾ ਭੁੱਲੀਏ, ਫਿਰ ਸਾਡੀ ਸਿੱਖੀ ਪਰਪੱਕ ਹੈ, ਸਾਡਾ ਜੀਵਨ ਪਰਪੱਕ ਹੈ, ਸਾਨੂੰ ਤੱਤੀ ਵਾਹ ਨਹੀਂ ਲੱਗੇਗੀ। ਗੁਰੂ ਕਿਰਪਾ ਕਰੇ, ਅੱਜ ਅਸੀਂ ਦਿਨ ਮਨਾਉਂਦੇ ਹਾਂ, ਸਾਡੇ ਕੋਲ ਬੜੇ ਦਿਨ ਨੇ, ਅਸੀਂ ਇਹਨਾਂ ਦਿਨਾਂ ਨੂੰ ਵੀ ਯਾਦ ਕਰੀਏ, ਪਰ ਇਹਨਾਂ ਦਿਨਾਂ ਵਿੱਚ ਅਸੀਂ ਇਹੀ ਸਾਡੇ ਕੋਲ ਤੇ ਹਰ ਵਕਤ ਸਿੱਖੀ ਹੈ ਕਿ ਗੁਰੂ ਹੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਗੁਰੂ ਹੀ ਸਾਡਾ ਭਰਾਤਾ ਹੈ, ਗੁਰੂ ਹੀ ਸਾਡਾ ਬੰਧਪ ਹੈ, ਫਿਰ ਸਾਡਾ ਜੀਵਨ ਦੁਨੀਆਂ ਵਿੱਚ ਕਦੀ ਠੋਕਰ ਨਹੀਂ ਲੱਗੇਗੀ, ਬੰਦਾ ਕਦੀ ਵੀ ਟਪਲਾ ਨਹੀਂ ਖਾਏਗਾ। ਜਿਹਦੇ ਕੋਲ ਆਪਣੇ ਬਜ਼ੁਰਗਾਂ ਦੀਆਂ ਅਸੀਸਾਂ ਨੇ, ਆਪਣੇ ਵੱਡਿਆਂ ਦੀਆਂ ਅਸੀਸਾਂ ਨੇ, ਉਦੋਂ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਦਤਾਰ ਜੀ ਕਹਿੰਦੇ ਅਸੀਸ ਮਿਲਦੀ ਹੈ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਸਦਾ ਹੀ ਜਗਦੀਸ਼ ਨੂੰ ਭਜ, ਸਦਾ ਹੀ ਵਾਹਿਗੁਰੂ ਨੂੰ ਭਜੇ, ਇਹ ਮਾਂ ਦੀ ਅਸੀਸ ਹੋਏਗੀ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਵੀ ਦਰੋਂ ਕਰੋ, ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਗੁਰੂ ਪਿਤਾ ਗੁਰੂ ਮਾਤਾ ਸਮਾਨ ਅਸੀਂ ਮੰਨੀਏ, ਮਾਂ ਬਾਪ ਨੂੰ ਗੁਰੂ ਸਮਾਨ ਅਸੀਂ ਮੰਨੀਏ, ਫਿਰ ਸਾਡਾ ਜ਼ਿੰਦਗੀ ਸਾਡਾ ਜੀਵਨ ਖੁਸ਼ੀਆਂ ਵਰਗਾ। ਦੌਲਤਾਂ ਪਦਾਰਥ ਇੱਥੇ ਹੱਥਾਂ ਦੀ ਮੈਲ ਨੇ, ਅੱਜ ਘੱਟ ਨੇ ਕੱਲ ਵੱਧ ਜਾਣਗੇ, ਅੱਜ ਵਧੇ ਹੋਏ ਨੇ ਕੱਲ ਘੱਟ ਜਾਣਗੇ, ਥਿਰ ਨਹੀਂ ਰਹਿੰਦੇ। ਪਰ ਇਹ ਪੂੰਜੀ ਇੱਕ ਵਾਰੀ ਹੱਥੋਂ ਚਲੀ ਗਈ ਦੁਬਾਰਾ ਨਹੀਂ ਮਿਲਦੀ, ਦੁਬਾਰਾ ਸਭ ਕੁਝ ਮਿਲ ਜਾਂਦਾ, ਦੁਬਾਰਾ ਮਾਪੇ ਨਹੀਂ ਮਿਲਦੇ। ਇਸ ਕਰਕੇ ਉਹਨਾਂ ਦੀ ਕਦਰ, ਉਹਨਾਂ ਦੀ ਸਾਰ, ਉਹਨਾਂ ਦੀ ਸੰਭਾਲ ਸਾਨੂੰ ਕਰਨੀ ਚਾਹੀਦੀ ਹੈ। ਬੱਚਿਆਂ ਵੇਲੇ ਇੱਕ ਬੰਦਾ ਬਹੁਤ ਸੋਹਣਾ ਅਜ਼ੀਜ਼ ਨੇ ਲਿਖਿਆ, ਕਹਿੰਦਾ ਜਦੋਂ ਨਿੱਕੇ ਸਾਂ ਲੜਦੇ ਸਾਂ, ਮਾਂ ਮੇਰੀ ਹੈ ਮਾਂ ਮੇਰੀ ਹੈ, ਗੌਰ ਕਰਿਆ ਜੀ, ਨਿੱਕੇ ਬੱਚੇ ਜਦੋਂ ਛੋਟੇ ਛੋਟੇ ਹੁੰਦੇ ਨਾ, ਮਾਂ ਬਾਪ ਦੇ ਬਦਲੇ ਲੜਦੇ ਨੇ, ਉਹ ਕਹਿੰਦਾ ਇਹ ਮੇਰੀ ਮਾਂ ਹੈ, ਤੇਰੀ ਨਹੀਂ ਮੇਰੀ ਮਾਂ ਹੈ। ਕਹਿੰਦਾ ਜਦ ਨਿੱਕੇ ਸਾਂ ਤਾਂ ਲੜਦੇ ਸਾਂ, ਮਾਂ ਮੇਰੀ ਹੈ ਮਾਂ ਮੇਰੀ ਹੈ, ਵੱਡੇ ਹੋਏ ਤਾਂ ਲੜਦੇ ਹਾਂ, ਮਾਂ ਤੇਰੀ ਹੈ ਮਾਂ ਤੇਰੀ, ਵੀ ਤੂੰ ਲੈ ਜਾ ਮੇਰੇ ਕੋਲ ਥਾਂ ਨਹੀਂ, ਤੂੰ ਲੈ ਜਾ ਮੇਰੇ ਕੋਲ ਥਾਂ ਨਹੀਂ। ਇਹ ਸਮਾਂ ਹੈ ਜਦੋਂ ਨਿੱਕੇ ਸਾਂ ਉਦੋਂ ਲੜਦੇ ਸਾਂ ਉਹਨਾਂ ਲਈ, ਅੱਜ ਲੜਦੇ ਹਾਂ ਵੀ ਤੂੰ ਲੈ ਜਾ। ਇਹ ਸਮਾਂ ਪਦਾਰਥ ਯੁੱਗ ਨੇ ਰਿਸ਼ਤੇ ਖੱਟੇ ਕਰ ਦਿੱਤੇ ਨੇ, ਸਾਨੂੰ ਸਮਝਣਾ ਪਏਗਾ, ਸਾਨੂੰ ਵਿਚਰਨਾ ਪਏਗਾ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ, ਉਤਾਰ ਚੜਾਵ ਜ਼ਿੰਦਗੀ ਦਾ ਹਿੱਸਾ ਨੇ, ਪਰ ਨਾਤੇ ਕਦੀ ਨਹੀਂ ਲੱਭਣੇ ਜਿਹੜੇ ਖੂਨ ਦੇ ਰਿਸ਼ਤੇ ਖੂਨ ਦੇ ਨਾਤੇ ਨੇ। ਦੁਨੀਆਂ ਦੇ ਨਾਤੇ ਬਾਹਰ ਦੇ ਨਾਤੇ ਬਾਹਰ ਬਣ ਜਾਂਦੇ ਨੇ, ਬਾਹਰ ਟੁੱਟ ਜਾਂਦੇ ਨੇ, ਪਰ ਇਹ ਨਾਤੇ ਟੁੱਟਿਆਂ ਵੀ ਟੁੱਟਦੇ ਨਹੀਂ। ਸੋ ਗੁਰੂ ਕਿਰਪਾ ਕਰੇ अपने रिश्तों की संभाल करिए, सिखी की संभाल करिए, सिद्धांतों की कदर करिए, तो जीवन सदा ही गुरु कृपा सदका आनंदमय होएगा। थोड़ा जप तप कर लो, थोड़ी सेवा कर लो, थोड़ा भजन बंदगी कर लो, थोड़ा धर्म का काम कर लो, सर जाएगा। पर जे बंदा कहे भी मैं 24 घंटे तीर्थां दा रटन करदा हां, 24 घंटे माला फेरदा वा, पर मेरे कोल अपने बुजुर्गां लई टाइम नहीं, उहदा कुछ भी कीता परवाह नहीं। ते जिसने भावें 24 घंटे कुछ नहीं कीता, उह सवेरे शाम मां दे पैरां नूं हथ ला के असीस लै के जांदा है, उहदे वर्गा वड्डा भगती कोई नहीं। बाणी आखदी है, गुरु ने आख्या है बचन कि जिन्हां कोल मां दी असीस है उहनां कोल सारी ही भगती है। भुल चुक दी खिमा। आओ प्यार सत अगला आपां प्रोग्राम सरवण करिए जी। वाहिगुरु जी का खालसा, वाहिगुरु जी की फतेह।
1: ऐसन साडे सत्कार योग ज्ञानी नवनीत सिंह जी जिन्हां ने सानूं अज गुरमत विचार दिते हन, गुरु कृपा करे सानूं भी माता माता जिंद कौर वांग स्ट्रोंग ते सिक्खी विच भरपूर बनाएं, ताकि असीं भी अपने बच्चां नूं सिक्खी दे नाल होर जोड़ सकीए। हुण इस तों बाद आप जी ने सुरजीत सिंह जी रसीला बंगला साहब वाले हजूरी रागी कीर्तन सरवण करवाण के, जब तक भाई साहब जी आंदे ने आप जी ने थोड़ी जी सूचनावां सांझियां कर लिया जाणगियां। भाई पिंदरपाल सिंह जी 11 तो 17 तरीक तक गुरु घर विच हाजरी भर रहे पारण आ रहे हैं। 12 तरीक नूं सरहंद फतेह दिवस है, जिहदे विच बंदा सिंह बहादुर जी ने सरहंद दे उत्ते हमला करके हाकम ਉੱਥੇ ਦੇ ਜ਼ਾਲਿਮ ਹਾਕਮ ਵਜ਼ੀਰ ਖਾਨ ਨੂੰ ਹਰਾਇਆ ਤੇ ਉਹਨੂੰ ਨਾਲ ਦੇ ਨਾਲ ਉਹਦੇ ਵਿੱਚ ਮਾਰਿਆ ਵੀ ਗਿਆ, ਤੇ ਇਸ ਦੇ ਵਿੱਚ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੇ ਉਹਨਾਂ ਦੇ ਨੀਵਾਂ ਚਰਵਾਇਆ ਸੀ ਉਹਦਾ ਬਦਲਾ ਲਿਆ। 15 ਤਰੀਕ ਨੂੰ ਜੇਠ ਦੀ ਸੰਗਰਾਂਦ ਹੈ। 17 ਤਰੀਕ ਨੂੰ ਛੋਟਾ ਘੱਲੂਘਾਰਾ ਗੁਰਦਾਸਪੁਰ ਜੀ ਦਾ ਹੈ, ਉਹਦੇ ਵਿਚ ਮਈ 1746 ਦੇ ਵਿਚ ਹੋਇਆ, ਜਿਹਦੇ ਵਿਚ ਹਜ਼ਾਰਾਂ ਹੀ ਸਿੱਖਾਂ ਨੂੰ ਮਾਰਿਆ ਗਿਆ। ਔਰ ਉਹ ਲਾਹੌਰ ਦਾ ਹਾਕਮ ਲਖਪਤ ਰਾਏ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਇਸ ਸਿੱਖਾਂ ਦੇ ਖਿਲਾਫ ਮੁਹਿੰਮ ਚਲਾਈ ਸੀਗੀ, ਜਿਹਦੇ ਵਿਚ ਸਿੱਖ ਪਹਾੜਾਂ ਤੇ ਜੰਗਲਾਂ ਵਿਚ ਰਹਿੰਦੇ ਸਨ। ਉਹਨੇ ਆਪਣੀ ਫੌਜ ਭੇਜ ਕੇ ਸਿੱਖਾਂ ਨੂੰ ਘੇਰ ਲਿਆ ਤੇ ਲਗਭਗ 7000 ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕੀਤਾ ਤੇ 3000 ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਬੰਦੀ ਬਣਾ ਲਿਆ ਤੇ ਬਾਅਦ ਸ਼ਹੀਦ ਕੀਤਾ ਗਿਆ। ਸੋ ਇਹ ਜਿਹੜੀ ਘਟਨਾ ਹੈ ਸਿੱਖਾਂ ਦੇ ਉੱਤੇ ਸਿੱਖਾਂ ਦੀ ਵੱਡੀ ਕੁਰਬਾਨੀ ਅਤੇ ਜ਼ੁਲਮ ਦਾ ਪ੍ਰਤੀਕ ਹੈ। ਮਈ 23 ਤਰੀਕ ਨੂੰ ਪ੍ਰਥਮ ਗੱਤਕਾ ਮੁਕਾਬਲਾ ਫੜੀ ਸੋਟੀ ਹੋਣ ਜਾ ਰਿਹਾ ਹੈ ਤੇ 27 ਤਰੀਕ ਨੂੰ ਤੋਂ 30 ਤਰੀਕ ਤੱਕ ਭਾਈ ਹਰਜਿੰਦਰ ਸਿੰਘ ਜੀ ਕੀਰਤਨ ਹਾਜ਼ਰੀ ਕਰਨ ਭਰਨ ਆ ਰਹੇ ਹਨ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਭਾਈ ਸਾਹਿਬ ਕੋਲੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬਾਂ ਦੇ ਚਰਨ ਕਮਲਾਂ ਚ ਅੰਮ੍ਰਿਤ ਵੇਲੇ ਤੋਂ ਬੈਠੀ ਪਰਮ ਸਨਮਾਨਯ ਗੁਰੂ ਕੀ ਪਿਆਰੀ ਸਾਧ ਸੰਗਤ, ਅੱਜ ਮਾਂ ਦਾ ਦਿਨ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਸਾਰੇ ਸੰਸਾਰ ਦੇ ਅੰਦਰ ਬਣਾਇਆ ਜਾ ਰਿਹਾ ਹੈ। ਆਪ ਜੀ ਨੇ ਇਤਿਹਾਸ ਰਾਹੀਂ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਗੁਰੂ ਬਹੁਤ ਹੀ ਸੋਹਣੇ ਵਿਚਾਰ ਸਰਵਣ ਕੀਤੇ, ਬਹੁਤ ਹੀ ਸੋਹਣੇ ਤਰੀਕੇ ਨਾਲ ਉਹਨਾਂ ਨੇ ਤੁਹਾਡੇ ਸਾਹਮਣੇ ਗੱਲ ਰੱਖੀ। ਸਹੀ ਗੱਲ ਹੈ ਕਿ ਜਿੰਦੇ ਜੀ ਕਦਰ ਪਾ ਲਈਏ, ਪਿੱਛੇ ਫਿਰ ਆਪਾਂ ਭਾਵੇਂ ਲੱਖ ਮਠਿਆਈਆਂ ਵੰਡਦੇ ਫਿਰੀਏ, ਲੰਗਰ ਕਰਾਉਂਦੇ ਫਿਰੀਏ ਕਿ ਸਾਡੇ ਮਾਤਾ ਪਿਤਾ ਨੂੰ ਮਿਲੇਗੀ, ਗੱਲ ਨਹੀਂ ਬਣੇਗੀ। ਸਾਰਾ ਕੰਮ ਜਿੰਦੇ ਜੀ ਦਾ ਹੀ ਹੈ। ਜਿਨ੍ਹਾਂ ਨੇ ਜਿੰਦੇ ਜੀ ਆਪਣੇ ਮਾਤਾ ਪਿਤਾ ਦੀ ਕਦਰ ਪਾਈ ਹੈ, ਉਹ ਸੁਰਖਰੂ ਹੋ ਗਏ ਨੇ, ਉਹ ਸਫਲ ਹੋ ਗਏ ਨੇ। ਸੋ ਆਓ ਸਾਰੇ ਰਲ ਮਿਲ ਕੇ ਆਪਾਂ ਵਡਿਆਈ ਕਰੀਏ ਸ਼ਬਦ ਨਾਹੀਂ। ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਨ ਗੁਰੂ ਜਣਿਆ ਮਾਏ। ਕਰੋ ਕਿਰਪਾ ਸਾਹਿਬ।

ਜਿਹਨੇ ਵੀ ਸਰੀਰ ਬੈਠੇ ਨੇ, ਦੇਖੋ ਇੱਕ ਜ਼ਰੀਆ ਹੈ ਸਿਰਫ ਬਣਾਉਣ ਦਾ, ਜੁੜਨਾ ਆਪਾਂ ਗੁਰੂ ਦੇ ਨਾਲ ਹੈ। ਕਹਿੰਦੇ ਨੇ ਸਾਰੇ ਸੰਸਾਰ ਦੇ ਅੰਦਰ ਮਨੁੱਖ ਰੱਬ ਨੂੰ ਯਾਦ ਨਹੀਂ ਕਰ ਸਕਦੇ, ਚੰਗੇ ਵੀ ਨੇ ਮਾੜੇ ਵੀ ਨੇ ਲੋਕ ਸੰਸਾਰ ਦੇ ਅੰਦਰ, ਕਿਉਂਕਿ ਦੋ ਹੀ ਪਹਿਲੂ ਸੰਸਾਰ ਦੇ ਅੰਦਰ ਨੇ, ਔਰ ਤੀਜਾ ਪਹਿਲੂ ਕੋਈ ਨਹੀਂ ਹੈ। ਤੇ ਪਰਮੇਸ਼ਰ ਨੇ ਕਿਹਾ ਸਾਰੇ ਮੈਨੂੰ ਯਾਦ ਨਹੀਂ ਕਰ ਸਕਦੇ, ਫਿਰ ਮੈਂ ਕੀ ਕਰਾਂ? ਫਿਰ ਉਹਨੇ ਮਾਂ ਦੀ ਕਰਤ ਕੀਤੀ, ਮਾਂ ਨੂੰ ਬਣਾਇਆ, ਸੰਸਾਰ ਦੇ ਅੰਦਰ ਭੇਜਿਆ। ਮਾਂ ਜਿਸਦਾ ਕਰਜ਼ਾ ਮਨੁੱਖ ਜਿਉਂਦੇ ਜੀਵੀ ਨਾਲ ਲਾ ਨਹੀਂ ਸਕਦਾ ਕਦੀ ਵੀ। ਇੱਕ ਪਰਮੇਸ਼ਰ ਹੈ ਜਿਹੜਾ ਸਾਡੇ ਅਵਗੁਣਾਂ ਨੂੰ ਨਾ ਚਿਤਾਰ ਦੇਵੇ, ਸਾਨੂੰ ਸੁੱਖ ਪ੍ਰਦਾਨ ਕਰਦਾ ਹੈ। ਦੂਜੇ ਪਾਸੇ ਮਾਂ ਹੈ, ਕਿੰਨੇ ਵੀ ਬੱਚਾ ਅਵਗੁਣ ਭਰਿਆ ਹੋਵੇ, ਮਾਂ ਉਹਨੂੰ ਆਪਣੀ ਛਾਤੀ ਤੋਂ ਦੂਰ ਨਹੀਂ ਕਰਦੀ। ਸੰਸਾਰ ਦੇ ਅੰਦਰ ਮਾਂ ਨੂੰ ਭੇਜਿਆ ਕਿ ਭਾਈ, ਔਰ ਦੇਖੋ ਕਮਾਲ ਦੀ ਗੱਲ ਹੈ, ਜਦ ਵੀ ਕੋਈ ਪੀੜਾ ਆਉਂਦੀ ਸਾਡੇ ਮੂੰਹ ਚੋਂ ਮਾਂ ਹੀ ਨਿਕਲਦਾ ਹੈ, ਇਹ ਸ਼ਬਦ ਜ਼ਰੂਰ ਨਿਕਲਦਾ, ਸਾਰਿਆਂ ਦੇ ਮੁਖੋਂ ਨਿਕਲਦਾ। ਸੋ ਗੁਰੂ ਰਹਿਮਤ ਕਰਨ, ਆਪਾਂ ਇਹ ਮਾਤਾ ਦਾ ਦਿਨ ਬਣਾ ਰਹੇ ਹਾਂ ਜਿਹਨੂੰ ਮਦਰਸ ਡੇ ਵੀ ਕਹਿੰਦੇ ਨੇ। ਇੱਕ ਜ਼ਰੀਆ ਹੈ, ਪਰ ਜੁੜਨਾ ਅਸੀਂ ਕੇਵਲ ਅਤੇ ਕੇਵਲ ਗੁਰੂ ਦੇ ਨਾਲ, ਬਾਣੀ ਦੇ ਨਾਲ ਜੁੜਨਾ ਹੈ। ਸੋ ਜਿਨ੍ਹਾਂ 'ਚ ਮਾਂ ਦਾ ਜ਼ਿਕਰ ਆ ਰਿਹਾ ਹੈ ਸ਼ਬਦਾਂ ਦੇ ਅੰਦਰ, ਉਹੀ ਮੌਕੇ 'ਤੇ ਪੜ੍ਹੇ ਜਾ ਰਹੇ ਹਨ। ਅੱਜ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਗੋਪਾਲ ਸਿੰਘ ਜੀ, ਜਿਨ੍ਹਾਂ ਦੀ ਸਾਲਾਨਾ ਮਿੱਠੀ ਯਾਦ ਵੀ ਇੰਦਰਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਹੀ ਅਦਬ ਦੇ ਨਾਲ ਬਣਾਇਆ ਜਾ ਰਿਹਾ ਹੈ। ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨ ਕਮਲਾਂ 'ਚ ਬਰਾਜੀ ਰੱਖਣ ਅਤੇ ਪਰਿਵਾਰ ਦੇ ਉੱਤੇ ਰਹਿਮਤ ਭਰਿਆ ਹੱਥ ਰੱਖਣ। ਸੋ ਜਿੰਨੀ ਸੰਗਤ ਬੈਠੀ ਆ, ਉਹ ਥੋੜ੍ਹਾ ਕੁ ਸਮਾਂ ਰਹਿ ਗਿਆ ਹੈ। ਸਭ ਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਜਿੰਨੀ ਸੰਗਤ ਬੈਠੀ, ਸਾਰੀਆਂ ਦੀ ਰਸਨਾ ਤੋਂ ਪਾਵਨ ਸ਼ਬਦ ਦਾ ਜਾਪ ਹੋਣਾ ਚਾਹੀਦਾ, ਫਿਰ ਕੀਰਤਨ ਦੀ ਸਮਾਪਤੀ ਕਰਾਂਗੇ ਜੀ। ਕਰੋ ਕਿਰਪਾ।

0: ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮਰਾਯੰਤ ਸੁਚੇਤੇ ਉੱਚਾ ਭਗਵੰਤ ਸਗ

सुनहार सत्याकाल। वाहेगुरु जी का खालसा, वाहेगुरु जी की फतेह।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਾਰੀ ਆਸ਼ਾ, ਤੁਮ ਹੀ ਸਦਨ ਸੁਹੇਲੇ, ਰੱਖੋ ਰੱਖ ਨਹਰ ਦਿਆਲਾ, ਨਾਨਕ ਕਰਕੇ ਗੋਲੇ, ਸੋਕ ਹੋਟਲ ਗੁਰਸੇਵੀਆ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ, ਗੋਰੇ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਦਸ ਗਾਈਐ,

0: ਦਾ ਪੰਜਵਾ ਗੁਣ ਆਪਣੇ ਉਪਰ ਪਲ ਜਾਈਐ ਆਠ ਪਹਿਰ ਹਰ ਹਰ ਦਸ ਗਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦੀ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਗੁਰੂ ਸਾਹਿਬ ਦੇ ਚਰਨਾਂ ਦਾ ਗੋਦ ਦਾ ਨਿਗਮਾਣ ਰਹੇ ਹੋ, ਅਤੇ ਜਿਸ ਤਰ੍ਹਾਂ ਇੱਥੇ ਹੁੰਦਾ ਵੀ ਹੁਣ ਸੁੱਖ ਆਸਣ ਹੋਊਗਾ ਅਤੇ ਉੱਤੇ ਪ੍ਰਕਾਸ਼ ਹੋਣਗੇ। ਇਹ ਸੰਗਤ ਦਾ ਕਾਫੀ ਫੀਡਬੈਕ ਆਇਆ ਸੀਗਾ ਵੀ ਬੜਾ ਔਖਾ ਹੋ ਜਾਂਦਾ ਆਪਾਂ ਨੂੰ ਸਕੂਲ ਦੇ ਵੇਲੇ ਇਹ ਕਰਨਾ, ਸੋ ਦੋ ਕੁ ਵੀਕ ਸਕੂਲ ਹੈਗਾ, ਉਸ ਤੋਂ ਬਾਅਦ ਫਿਰ ਛੁੱਟੀਆਂ ਅਤੇ ਇੱਥੇ ਹੀ ਦਿਵਾਨ ਹੋਇਆ ਕਰੂਗਾ, ਅਤੇ ਫਿਰ ਛੁੱਟੀਆਂ ਤੋਂ ਬਾਅਦ 'ਚ ਅਸੀਂ ਕੁਛ ਨਾ ਕੁਛ ਦੇਖ ਕੇ ਵੀ ਹੋਰ ਕੋਈ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਜੋ ਸੰਗਤ ਨੂੰ ਥੋੜ੍ਹੀ ਤੰਗੀ ਆ ਰਹੀ ਆ ਜਿਹੜੇ 2 ਵਜੇ ਤੋਂ ਬਾਅਦ ਜਾਂ ਹੁਣ ਮੱਥਾ ਟੇਕ ਕੇ ਅਤੇ ਸੰਗਤਾਂ ਨੇ ਉੱਤੇ ਜਾਣਾ, ਉੱਤੇ ਪ੍ਰਕਾਸ਼ ਹੈਗਾ, ਸੋ ਇਸ ਦੀ ਅਸੀਂ ਖਿਮਾ ਮੰਗਦੇ ਹਾਂ ਜੋ ਆਪਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਇਹ ਜੋ ਇੰਤਜ਼ਾਮ ਕੀਤਾ ਸੀਗਾ। ਅਤੇ ਨਾਲ ਦੀ ਨਾਲ ਸੰਗਤ ਦੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਵੀ ਜੋ ਇੱਥੇ ਲੋਕਲ ਪ੍ਰਾਈਮਰੀ ਇਲੈਕਸ਼ਨਸ ਜੋ ਸਿਟੀ ਦੀ, ਸਟੇਟ ਦੀ, ਕਾਉਂਟੀ ਦੇ ਸਾਰੇ ਹੀ ਹੋ ਰਹੀਆਂ ਹਨ, ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਸਿਟੀਜ਼ਨ ਜਿਹੜੇ ਰਜਿਸਟਰਡ ਵੋਟਰਸ ਹਨ, ਸਾਰਿਆਂ ਦੇ ਘਰਾਂ ਦੇ ਵਿੱਚ ਤੁਹਾਡੇ ਔਲਰੇਡੀ ਬੈਲਟ ਪਹੁੰਚ ਗਿਆ ਹੋਣਾ ਔਲਰੇਡੀ, ਮੈਨੂੰ ਪਤਾ ਸਾਡੇ ਘਰ ਤਾਂ ਪਹੁੰਚ ਗਏ ਸਾਰੇ, ਸੋ ਸਾਰਿਆਂ ਦੇ ਪਹੁੰਚ ਗਏ, ਸੋ ਉਸ ਨੂੰ ਆਪਾਂ ਗਰਬੇਜ ਦੇ ਵਿੱਚ ਨਹੀਂ ਸੁੱਟਣਾ ਨੰਬਰ 1 ਤਾਂ ਇਹ, ਕਿਉਂਕਿ ਆਪਾਂ ਦੇਖਦੇ ਕਿ ਆਹ ਵੱਡਾ ਸਾਰਾ ਇਹਨੂੰ ਮਾੜਿਆ ਦੇਖੇ ਤਾਂ ਗਰਬੇ ਸੁੱਟ ਦਿੰਦੇ। ਕਾਫੀ ਜ਼ਿਆਦਾ ਆਪਣੀ ਕਮਿਊਨਿਟੀ ਦੇ ਵਿੱਚ ਇਹ ਰੁਝਾਨ ਹੈਗਾ ਕਿ ਉਹਨੂੰ ਨਾਲ ਦੀ ਨਾਲ ਹੀ ਗਰਬੇਜ ਆਪਾਂ ਸਫਾਈ ਕਰ ਦਈਏ ਘਰ ਦੀ, ਸੋ ਉਹ ਪਲੀਜ਼ ਨਾ ਕਰਿਓ, ਤੁਸੀਂ ਉਸ ਨੂੰ ਬੈਲਟ ਨੂੰ ਨਾਲ ਦੀ ਨਾਲ ਹੀ ਭਰ ਦਿਓ ਅਤੇ ਮੇਲ 'ਚ ਪਾ ਦਿਓ, ਵੋਟ ਜਿਹਨੂੰ ਮਰਜ਼ੀ ਪਾ ਦਿਓ ਪਰ ਪਾਓ ਜ਼ਰੂਰ, ਕਿਉਂਕਿ ਜਦੋਂ ਇੱਥੇ ਸਟੈਟਿਸਟਿਕਸ ਦੇਖਦੇ ਨੇ ਕਾਉਂਟੀ ਵਾਲੇ, ਸਿਟੀ ਵਾਲੇ, ਸਟੇਟ ਵਾਲੇ, ਉਹ ਦੇਖਦੇ ਵੀ ਕਿਹੜੀ ਕਮਿਊਨਿਟੀ ਦੇ ਮੈਂਬਰ ਕਿੰਨੀਆਂ ਕੁ ਵੋਟਾਂ ਪਾਉਂਦੇ ਹਨ, ਅਤੇ ਆਪਣੀ ਕਮਿਊਨਿਟੀ ਦੇ ਉਹ ਸਾਫ਼ ਹੀ ਕਹਿ ਦਿੰਦੇ ਵੀ ਤੁਹਾਡੀ ਕਮਿਊਨਿਟੀ ਵੋਟ ਨਹੀਂ ਪਾਉਂਦੀ, ਸੋ ਸਾਨੂੰ ਤੁਹਾਡੀ ਗੱਲ ਵੀ ਸੁਣਨ ਦੀ ਕੋਈ ਬਾਹਲੀ ਲੋੜ ਹੈ ਨਹੀਂ ਗੀ। ਜੇ ਆਪਾਂ ਕੋਈ ਨਾ ਕੋਈ ਸਿਟੀ ਦੇ ਵਿੱਚ ਕੰਮ ਕਰਾਉਣਾ, ਸਟੇਟ ਦੇ ਵਿੱਚ ਸਿੱਖੀ ਦੀ ਕੋਈ ਗੱਲ ਕਰਨੀ ਆ, ਅਤੇ ਉਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਉਸ ਵੋਟ ਨੂੰ ਆਪਾਂ ਕੈਸਟ ਕਰੀਏ। ਸੋ ਜੂਨ 2 ਤਾਂ ਹੀ ਤੁਸੀਂ ਕਰ ਸਕਦੇ ਹੋ, ਨਾਲ ਲਿਫਾਫੇ ਦੇ ਵਿੱਚ ਬੈਲਟ ਆਉਂਦਾ, ਬੈਲਟ ਨੂੰ ਭਰ ਕੇ ਵਿੱਚ ਹੀ ਲਿਫਾਫਾ ਜਿਹਦੇ ਉੱਤੇ ਆਲਰੇਡੀ ਸਟੈਂਪ ਲੱਗੀ ਹੋਈ ਹੈ ਲਿਫਾਫੇ 'ਚ ਪਾ ਕੇ ਤੁਸੀਂ ਆਪਣੇ ਮੇਲ ਬਾਕਸ 'ਚ ਪਾ ਦਿਓ ਜੀ। ਜੇ ਉਹਦੇ ਵਿੱਚ ਕਿਸੇ ਨੂੰ ਹੈਲਪ ਦੀ ਲੋੜ ਆ ਵੀ ਕਿੱਦਾਂ ਭਰਨਾ ਆ, ਉਹ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਆਪਣੀ ਕਮਿਊਨਿਟੀ 'ਚੋਂ ਵੀ ਕਈ ਖੜ੍ਹੇ ਨੇ, ਅਤੇ ਜਾਂ ਜਿਹੜਾ ਆਪਣੇ ਸਵੇਰੇ ਮੈਂ ਦੇਖਦਾ ਸੀਗਾ ਵੀ ਗਵਰਨਰ ਵਾਸਤੇ 61 ਨਾਂ ਨੇ 61, ਅਤੇ ਉਹਦੇ ਵਿੱਚ ਆਪਣਾ ਜਿਹੜਾ ਮੇਅਰ ਆ ਇੱਕ, ਉਹ ਵੀ ਗਵਰਨਰ ਵਾਸਤੇ ਖੜ੍ਹਾ ਆ ਪ੍ਰਾਈਮਰੀ ਦੇ ਵਿੱਚ, ਅਤੇ ਹੋਰ ਵੀ ਕਈ 60 ਹੋਰ ਖੜ੍ਹੇ ਹਨ। ਸੋ ਤੁਸੀਂ ਦੇਖ ਕੇ ਵੀ ਜਿਹੜਾ ਵੀ ਤੁਹਾਨੂੰ ਲੱਗਦਾ ਬੈਸਟ ਕੈਂਡੀਡੇਟ ਆ ਉਹਨੂੰ ਤੁਸੀਂ ਵੋਟ ਪਾਓ। ਅਤੇ ਇਸੇ ਤਰ੍ਹਾਂ ਹੀ 2 ਮੈਜਰਸ ਨੇ, ਮੈਜਰ ਏ ਅਤੇ ਮੈਜਰ ਡੀ। ਮੈਜਰ ਜਿਹੜਾ ਏ ਆ ਉਹ ਹੈਗਾ ਜੀ ਵੀ ਇੱਥੋਂ ਦੀ ਲੋਕਲ ਸੇਫਟੀ ਵਾਸਤੇ ਪੁਲਿਸ ਨੂੰ ਪੈਸੇ ਜਾਣੇ ਆ, ਜਾਂ ਜਿਹੜੇ ਹੋਮਲੈਸ ਉਹਨਾਂ ਨੂੰ ਟੇਕ ਕੇਅਰ ਕਰਨ ਵਾਸਤੇ ਪੈਸੇ ਜਾਣੇ ਆ, ਸੋ ਉਹ ਮੇਰੇ ਖਿਆਲ ਉਹਨਾਂ ਨੇ ਲਾਉਣਾ ਆ ਜੀ, ਮੇਰੇ ਖਿਆਲ ਸਾਰਿਆਂ ਨੂੰ ਲਾਉਣਾ ਟੈਕਸ ਜਿਹੜੇ ਕਾਉਂਟੀ 'ਚ ਹੈਗੇ ਆ ਜਾਂ ਸਿਟੀ 'ਚ ਹੈਗੇ ਆ, ਅਤੇ ਮੇਰੇ ਖਿਆਲ 2-4 ਕੁ ਡਾਲਰ ਹੀ ਬਣਦਾ। ਸੋ ਮੈਂ ਜੇ ਮੇਰੇ ਵੱਲੋਂ ਪੁੱਛੋ ਤਾਂ ਹਾਂ ਆਪਾਂ ਨੂੰ ਉਹ ਲੋੜ ਹੈਗੀ ਆ, 10 ਮਿਲੀਅਨ ਡਾਲਰ ਸਾਲ ਦਾ ਉਹਦੇ 'ਚ ਇਕੱਠਾ ਹੋਣਾ ਆ, ਅਤੇ ਉਹਦੇ ਨਾਲ ਜਿਹੜੇ ਇਹ ਇਸ਼ੂਜ਼ ਹਨ ਸੇਫਟੀ ਦੇ ਉਹਦੇ ਉੱਤੇ ਉਹ ਪੈਸੇ ਲੱਗ ਸਕਦੇ ਆ। ਅਤੇ ਜਿਹੜਾ ਮੈਜਰ ਡੀ ਆ ਉਹ ਹੈਗਾ ਓਪਨ ਸਪੇਸ ਅਥੋਰਿਟੀ ਦਾ, ਵੀ ਜਿਹੜੀ ਓਪਨ ਸਪੇਸ ਹੈਗੇ ਕ੍ਰੀਕਸ ਹਨ ਉਹਨਾਂ ਨੂੰ ਸਫਾਈ ਰੱਖੀ ਜਾਵੇ, ਅਤੇ ਉਹ ਪਾਰਸਲ ਟੈਕਸ ਆ ਕਾਉਂਟੀ ਦਾ, 2 ਸੈਂਟ ਉਹਦੇ ਹੈਗੇ ਜੀ ਪਰ ਸਕੁਏਅਰ ਫੁੱਟ। ਸੋ ਉਹ ਵੀ ਤੁਸੀਂ ਜੇ ਜਿੱਦਾਂ ਤੁਸੀਂ ਚਾਹੁੰਦੇ ਹੋ ਉਹਦੇ 'ਤੇ ਵੀ ਵੋਟ ਪਾ ਸਕਦੇ, ਯੈਸ ਔਰ ਨੋ। ਸੋ ਇੰਨੀ ਬੇਨਤੀ ਕਰਨੀ ਸੀ ਵੀ ਤੁਸੀਂ ਜ਼ਰੂਰ ਵੋਟ ਆਪਣੀ ਕਾਸਟ ਕਰੋ। ਮਹਾਰਾਜ ਦਾ ਸੁੱਖ ਆਸਣ ਹੋ ਗਿਆ, ਹੁਣ ਆਪਾਂ ਅਰਦਾਸ ਜੁੜ ਕੇ ਮਹਾਰਾਜ ਦਾ ਸਵਾਰਾ ਦਾ ਸੁੱਖ ਆਸਣ ਹੋਊਗਾ, ਅਤੇ ਉੱਤੇ ਦੀਵਾਨ ਸਜੂਗਾ, ਜਿਹੜੀਆਂ ਵੀ ਸੰਗਤਾਂ ਕੀਰਤਨ ਕਥਾ ਸੁਣਨਾ ਚਾਹੁੰਦੀਆਂ ਉੱਤੇ ਜਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਤੁਧਿਆ ਗਏ ਅਰਦਾਸ ਹਮਾਰੀ, ਦਿਓ ਪਿੰਡ ਸਭ ਕਹੁ ਨਾਨਕ, ਸਭ ਤੇਰੇ ਵਡਿਆ ਕੋਈ ਨਾਉ ਨਾ ਜਾਣ। ਵਾਹਿਗੁਰੂ ਬੋਲਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਰਸ਼ ਦਸਵੇਂ, ਪ੍ਰਥਮ ਭਗਵਤੀ ਸਿੰਘ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੀ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਕਰਨੌਲੇ ਦਾ ਬਹਿਤਾਏ, ਸਭ ਥਾਈ ਹੋਣਾ ਜੀ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਦੀ ਜਗਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੇ ਦਰ ਦਾ ਧਿਆਨ ਧਰਕੇ ਬੋਲਣਾ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਿਵਾਰ ਪਾਤਸ਼ਾਹ ਜੀ, ਆਪ ਜੀਆਂ ਦੇ ਪਾਵਨ ਪਵਿੱਤਰ ਚੰਨ ਕਮਲਾਂ ਪਾਸ, ਅਰਦਾਸ ਬਿਨਤੀ ਅਰਜੋਈ ਡੋਦਰੀ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਮਹਿਰਾਮਤ ਦੇ ਸਦਕਾ ਦੇ ਵਾਨਾਂ ਦੀ ਸੰਪੂਰਨਤਾ ਹੋਏ, ਆਪ ਜੀਆਂ ਦੇ ਪਾਵਨ ਸਰੂਪਾਂ ਦੀ ਕੀ ਟਹਿਲ ਸੇਵਾ ਕੀਤੀ ਗਈ ਸੱਚੇ ਪਾਤਸ਼ਾਹ ਜੀ, ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕਰਦਿਆਂ, ਸੇਵਾ ਟਹਿਲ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ ਦੇਣੀ ਜੀ, ਅੱਗੇ ਤੋਂ ਸਮਰਥ ਬਖਸ਼ਣੀ ਸੱਚੇ ਪਾਤਸ਼ਾਹ ਜੀ, ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਆਸਣ ਅਤੇ ਬਿਰਾਜਮਾਨ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ, ਅਤੇ ਗੈਲਰੀ ਇੱਕ ਵਿੱਚ ਦੀਵਾਨ ਸਜਾਉਣ ਵਾਸਤੇ ਆਪ ਜੀ ਆਗਿਆ ਬਖਸ਼ਣੀ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: Jenny Brown.
1: Thank you.

ਸਾਰੇ ਬੱਚੇ, ਖਾਲਸਾ ਸਕੂਲ ਦੇ ਸਾਰੇ ਸੇਵਾਦਾਰ ਬੱਚਿਆਂ ਦੇ ਮਾਤਾ ਪਿਤਾ ਹੋ ਗੁਜ਼ਰ ਸਾਰੇ ਚੁੱਕਦਾ ਦਾਨ ਬਖਸ਼ੋ ਜੀ, ਹੱਥ ਜੋੜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਗੱਲਾਂ ਨਾ ਕਰੋ, ਅੱਛਾ ਹੁਣ ਹਾਂਜੀ ਆਓ ਸ਼ੁਰੂ ਕਰਦੇ ਹਾਂ ਜੀ।

ਹੁਣ ਅਸੀਂ 10 ਪਾਤਸ਼ਾਹੀਆਂ 5 ਪਿਆਰੇ 4 ਸਾਹਿਬਜ਼ਾਦੇ ਕਰਾਂਗੇ। ਨਾਲ ਹੀ ਦੇਸ਼ਵਾ ਪੜ੍ਹ ਕੇ ਸਮਾਪਤੀ ਹੋਏਗੀ ਅਸੈਂਬਲੀ ਦੀ, ਫਿਰ ਇੱਕ ਸ਼ਬਦ ਬੱਚਿਆਂ ਵੱਲੋਂ ਹੈਗੇ ਨੇ ਅਤੇ ਕੁਛ ਅਨਾਊਂਸਮੈਂਟ ਹੋਣਗੀਆਂ।

ਬਹੁਤ ਬਹੁਤ ਮੁਬਾਰਕ ਹੈ ਇਹਨਾਂ ਬੱਚਿਆਂ ਨੂੰ, ਇਹਨਾਂ ਦੇ ਪੇਰੈਂਟਸ ਨੂੰ, ਇਹਨਾਂ ਦੇ ਟੀਚਰਸ ਨੂੰ। ਇਹਨਾਂ ਨੇ ਬਹੁਤ ਸੋਹਣਾ, ਬੜੇ ਪਿਆਰ ਨਾਲ ਸ਼ਬਦ ਗਾਇਆ ਹੈ ਅਤੇ ਬਹੁਤੇ ਬੱਚਿਆਂ ਨੇ ਮੈਂ ਦੇਖਿਆ ਕਿ ਜ਼ਬਾਨੀ ਯਾਦ ਕੀਤਾ ਹੋਇਆ ਸੀ, ਬਿਨਾਂ ਕੋਈ ਪੇਪਰ ਦੇਖ ਕੇ ਗਾਇਆ ਹੈ। ਸੋ ਬਹੁਤ ਬਹੁਤ ਵਧਾਈ ਹੈ ਇਹਨਾਂ ਨੂੰ। ਅਤੇ ਮੈਂ ਇੱਕ ਵਾਰੀ ਫਿਰ ਰਿਪੀਟ ਕਰਦਿਆਂ, ਵੀ ਹੈਵ ਐਗਜ਼ਾਮ ਨੈਕਸਟ ਵੀਕ, ਪਲੀਜ਼ ਮੈਮੋਰਾਈਜ਼ ਯੋਰ ਜਪਜੀ ਸਾਹਿਬ ਪੌੜੀਜ਼, ਦੈਟਸ ਵੈਰੀ ਇੰਪੋਰਟੈਂਟ। ਆਲ ਰਾਈਟ, ਵਿਸ਼ ਯੂ ਆਲ ਦਾ ਬੈਸਟ, ਗੁੱਡ ਪ੍ਰੈਪਰੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

พอนะครับ